ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਮਾਰਗ ਲਾ ਕੇ ਕਰ ਸਾ।

Jesus.

Kalpina sri kalpina apno kar lima.

अमृत हर रस चाखे सेवा सेवक प्रभु सब मेरे अपने जिन मन की इच्छा

ਬੜੀ

Yo soy un tío.

ਸੂਤੇ

Hare Krishna.

0: ਮੇਰੇ ਮਸਤਕਤ
1: ਬਾਬਾ ਸਾਹਿਬ ਦੀ ਪੰਡੇ ਸਰਵਾਤਮ ਸੁਖ ਆਪ ਸੇ ਦੀ ਤੋ ਰਵਾ ਸਨਿਆ ਸਤਿ ਦੀ ਸ਼ਰਨ ਸਾਇਆ ਸੰਤ ਗਾਇਆ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸਤਿ ਸ

ਸਰਬਾ

ਬਾਰ ਕਥਾ ਸੁਰਵਣ ਕਰੋ ਜੀ ਲੱਗੀ ਬਾਰ ਕਥਾ।

Yeah.

पर पांडा कह पर पोले

तुम मन भजन दिन देखा जाए

ਬਹਾਦਰ ਕੋਲ ਪਹਿਲਾਂ ਵੀ ਉਹ ਕਲਾ ਮਾਤਾ ਉਹ ਸ਼ਕਤੀਆਂ

ਜੋ ਵੀ ਮੰਗੇਗਾ ਮਿਲ ਜਾਏਗਾ, ਜੋ ਵੀ
ਥੋੜੇ ਦਿਨਾਂ ਵਿੱਚ ਸੁਹਾਗਾ ਫੇਰ ਮਹਾਰਾਜ ਨੇ ਬਤਨ ਕੀਤਾ ਸੀ ਪਹਿਲਾਂ ਹਾਕਮਾਂ ਨੇ ਪਠਾਣੇ ਨੇ ਹਾਕਮਾਂ ਨੇ ਗੁਰਬ੍ਰਹਮ ਗਿਆਨੀ ਪਵਿੱਤਰ ਆਤਮਾ ਬ੍ਰਹਮ ਗਿਆਨੀ ਰਾਜ ਪ੍ਰਿਆਰੇ ਪੀਰ ਬੁੱਧੂ ਸ਼ਾਹ ਨੂੰ ਇਸ ਕਰੇ ਕਤਲ ਕਰ ਦਿੱਤਾ ਕਿ ਉਹਨੇ ਪਠਾਣੇ ਦੇ ਜੰਗ ਦੇ ਗੁਰੂ ਦਾ ਸਾਥ ਦਿੱਤਾ ਸੀ ਤੇ ਜੰਗ ਗੁਰੂ ਦਾ ਸਾਥ ਦਿੱਤਾ ਸੀ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦਾ ਬਦਲਾ ਪਹਿਲਾਂ ਲੈਣਾ ਉਹਨਾਂ ਦੀ ਸ਼ਹਾਦਤ ਦਾ ਬਦਲਾ ਪਹਿਲਾਂ ਲੈਣਾ ਸ਼ਹਾਦਤ ਦੇ ਪੁੱਤਰਾਂ ਦਾ ਬਦਲਾ ਬਾਅਦ ਤੇ ਲੈਣਾ ਪੁੱਤਰਾਂ ਦਾ ਬਦਲਾ ਬਾਅਦ ਬਾਬਾ ਜੀ ਨੇ ਸਿੱਕਾ ਜਾਰੀ ਕੀਤਾ ਆਪਣਾ ਸਿੱਕਾ ਸਾਲ ਵਿੱਚ ਬਹੁਤ ਕੁਛ ਹੋਇਆ ਅੱਠ ਸਾਲ ਵਿੱਚ ਸਾਰੀ ਕਥਾ ਸੁਣਨੀ ਹੋਵੇ ਜੰਗ ਹੋਏ ਬੜਾ ਵੱਡਾ ਘੇਰਾ ਗੁਰਦਾਸ ਨਗਰ ਦੀ ਗੜੀ ਨੂੰ ਪੈ ਗਿਆ ਕੱਚੀ ਗੜੀ ਸੀ ਜਿੱਥੇ ਬਾਬਾ ਬੰਦਾ ਸਿੰਘ ਆਪਣਾ ਬੰਦੋਬਸਤ ਕੀਤਾ 30,000 ਤੋਂ ਵੱਧ ਫੌਜ ਤੋਂ ਵੱਧ ਫੌਜ ਵਿਰੋਧੀ ਲਿਖਾਰੀ ਸੀ ਖਾਲੀ ਖਾਨ ਵਰਗੇ ਕਮਰ ਖਾਨ ਵਰਗੇ ਕਮਰ ਖਾਸਰ ਖਾਨ ਵਰਗੇ ਨਿੰਦਾ ਕਰਦਿਆਂ ਵੀ ਉਹਨਾਂ ਦੀ ਲਿਖਤ ਵਿੱਚੋਂ ਲਿਖਾਰੀਆਂ ਨੇ ਲਿਖਿਆ ਹੈ ਕਿ ਲਾਹੌਰ ਦਾ ਸੂਬਾ ਅਬਦੁਲ ਸਲਾਮ ਦਾ ਸੂਬਾ ਪੱਤਰ ਚੱਕਰੀ ਇਸ ਦੇ ਤਰ੍ਹਾਂ ਕਲਾ ਨੌਰ ਦੇ ਹੁਕਮਰਾਨ ਦਾ ਕਲਾ ਐਮ ਉਹਨਾਂ ਬਾਬਾ ਦੇ ਹੁਕਮਰਾਨ ਭਾਈ ਲੰਦਰ ਦੇ ਹੁਕਮਰਾਨ ਬੜੀ ਫੌਜ ਲੈ ਕੇ ਘੇਰਾ ਭੁੱਖ ਦੇ ਨਾਲ ਪੱਤੇ ਤੱਕ ਖਾ ਗਏ ਲੱਕੜਾਂ ਪੀ ਕੇ ਖਾ ਫੇਰ ਵੀ ਬਾਬਾ ਵਿਨੋਦ ਸਿੰਘ ਜੀ ਜਥੇਦਾਰ ਬਾਬਾ ਵਿਨੋਦ ਸਿੰਘ ਸਿੰਘਾਂ ਦਾ ਦਲ ਲੈ ਕੇ ਦਲ ਲੈ ਕੇ ਦੁਸ਼ਮਣ ਦੇ ਸਨ ਦੇ
ਬਾਬਾ ਬੰਦਾ ਸਿੰਘ ਜੀ ਦਾ ਵਿਚਾਰ ਰਹਿ ਗਏ। ਝੂਠੀਆਂ ਕਸਮਾਂ ਪਾ ਕੇ ਦਰਵਾਜ਼ਾ ਖੁਲਵਾਇਆ ਗਿਆ ਕਿਉਂਕਿ ਸਿੰਘ ਭੁੱਖ ਨਾਲ ਜ਼ਹੀਰ ਹੋ ਚੁੱਕੇ ਸਨ। ਲਿਖਾਰੀਆਂ ਨੇ ਲਿਖਿਆ ਹੈ ਕਿ ਇੰਨੀ ਭੁੱਖ ਸੀ, ਕਈ ਮਹੀਨੇ ਹੋ ਗਏ ਰੋਟੀ ਦਾ ਮੂੰਹ ਨਹੀਂ ਵੇਖਿਆ ਸੀ ਅਤੇ ਰਾਤ ਨੂੰ ਚੰਦਰਮਾ ਚੜ੍ਹਦਾ ਸੀ ਅਤੇ ਉਹਦੇ ਵੱਲ ਹੱਥ ਕਰਦੇ ਸੀ ਕਿ ਸ਼ਾਇਦ ਇਹ ਰੋਟੀ ਹੋਵੇ, ਇਹਨੂੰ ਖਾ ਲਈਏ। ਭਾਵ ਕਹਿਣ ਦਾ ਭਾਵ ਇਹ ਹੈ ਕਿ ਬਹੁਤ ਜ਼ਿਆਦਾ ਕਸ਼ਟਾਂ ਵਿੱਚ ਖਾਲਸੇ ਨੇ ਉਹ ਟਾਈਮ ਗੁਜ਼ਾਰਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਾਥੀਆਂ ਨੇ, ਜੇ ਉਹਦਾ ਵਰਣਨ ਕਰੀਏ ਤਾਂ ਸਾਧ ਸੰਗਤ ਜੀ ਵੱਡਾ ਗ੍ਰੰਥ ਲਿਖਿਆ ਜਾ ਸਕਦਾ ਹੈ, ਜਿਹੜੇ ਕਸ਼ਟ ਉੱਥੇ ਸਹਾਰੇ ਸਨ। ਅਖੀਰ ਇਹਨਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਗ੍ਰਿਫਤਾਰ ਕਰਕੇ ਸ਼ਹੀਦ ਸਿੰਘਾਂ ਨੂੰ, ਜਿਹੜੇ ਸਿੰਘ ਬਾਕੀ ਸਨ ਉਹਨੂੰ ਕਤਲ ਕਰਕੇ ਬੇਰਹਿਮੀ ਨਾਲ ਉਹਨਾਂ ਦੇ ਸਿਰ ਬਰਛਿਆਂ ਦੇ ਟੰਗ ਲਏ। ਪੰਜਾਬ ਦੇ ਵਿੱਚੋਂ ਬਹੁਤ ਸਾਰੇ ਬੇਗੁਨਾਹ ਕੇਸਾਧਾਰੀ ਸਿੰਘ ਫੜ ਕੇ ਨਾਲ ਜੋੜੇ ਗਏ, ਵੀ ਸਰਕਾਰ ਨੂੰ ਦੱਸਣਾ ਵੀ ਹੈ ਵੀ ਇੰਨੇ ਸਿੰਘ ਸਨ। ਜੇ ਦੱਸਿਆ ਵੀ ਮਸੀਂ 100-200 ਸਿੰਘ ਹੀ ਸਨ ਤਾਂ ਸਰਕਾਰ ਨੇ ਕਹਿਣਾ 200 ਬੰਦਿਆਂ ਨੇ ਤੁਹਾਨੂੰ ਇੰਨਾ ਚਿਰ ਵਕਤ ਪਾਈ ਰੱਖਿਆ। ਅਤੇ ਸਾਧ ਸੰਗਤ ਜੀ, ਜਿਹੜੇ ਸ਼ਸਤਰ ਗੜੀ 'ਚੋਂ ਲੱਭੇ ਸਨ ਉਹਨਾਂ ਦੀ ਗਿਣਤੀ ਡਾਕਟਰ ਗੰਡਾ ਸਿੰਘ ਜੀ ਨੇ ਲਿਖੀ ਹੈ ਪੁਰਾਣੀਆਂ ਲਿਖਤਾਂ, ਪੁਰਾਣੀਆਂ ਖੋਜਾਂ ਕਰਕੇ। 1000 ਤਲਵਾਰ ਸੀ, 278 ਢਾਲਾਂ ਸਨ, 250-250 ਬੰਦੂਕਾਂ ਅਤੇ ਪਿਸਤੌਲ ਸਨ ਅਤੇ ਥੋੜ੍ਹੀਆਂ ਜਿਹੀਆਂ ਕਟਾਰਾਂ ਸਨ, ਥੋੜ੍ਹੇ ਜਿਹੇ ਖੰਜਰ ਸਨ, ਥੋੜ੍ਹੇ ਜਿਹੇ ਬਰਛੇ ਸਨ। ਯਾਨੀ ਐਡੀ ਵੱਡੀ ਤਾਕਤ ਦੇ ਸਾਹਮਣੇ ਉਹਨਾਂ ਸ਼ਸਤਰਾਂ ਦੀ ਕੋਈ ਵੈਲਿਊ ਨਹੀਂ। ਪਰ ਇੱਕ ਗੁਰੂ ਦਾ ਭਰੋਸਾ, ਭਾਰੀ ਭੁਜਾਨ ਕੋ ਭਾਰੀ ਭਰੋਸੋ, ਬਾਬਾ ਬੰਦਾ ਸਿੰਘ ਜੀ ਨੇ ਲਗਭਗ 1 ਸਾਲ ਦੁਸ਼ਮਣ ਨੂੰ ਨੇੜੇ ਨਹੀਂ ਲੱਗਣ ਦਿੱਤਾ। ਅਖੀਰ ਉਹਨਾਂ ਸਿੰਘਾਂ ਨੂੰ ਦਿੱਲੀ ਲਿਜਾਇਆ ਗਿਆ, ਬੜੇ ਤਸੀਹੇ ਦਿੱਤੇ ਗਏ। 744 ਸਿੰਘਾਂ ਨੂੰ ਕਤਲ ਕਰਨ ਦਾ ਹੁਕਮ ਹੋਇਆ। 744 'ਚੋਂ 100 ਸਿੰਘ ਰੋਜ਼ ਕਤਲ ਹੋਵੇਗਾ, ਫਰਕਸ਼ੀਅਰ ਦਾ ਆਰਡਰ ਹੋ ਗਿਆ। ਉਹਨਾਂ 100-100 ਸਿੰਘਾਂ ਨੂੰ ਰੋਜ਼ ਕੱਢਿਆ ਜਾਂਦਾ ਸੀ, ਕਤਲਗਾਹ ਵਿੱਚ ਲਿਆਂਦਾ ਜਾਂਦਾ ਸੀ ਅਤੇ ਇੱਕ ਲੱਕੜ ਦੀ ਵੱਡੀ ਸਾਰੀ ਮੁੱਢੀ 'ਤੇ ਸਿਰ ਰੱਖ ਕੇ ਟੋਕਾ ਮਾਰਿਆ ਜਾਂਦਾ ਸੀ, ਸਿਰ ਧੜ ਤੋਂ ਵੱਖਰਾ ਕਰ ਦਿੱਤਾ ਜਾਂਦਾ ਸੀ। ਉਹ ਸਿੰਘ ਆਪਸ 'ਚ ਝਗੜਦੇ ਸਨ, ਪਹਿਲਾਂ ਮੇਰੀ ਵਾਰੀ ਹੈ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਦੂਸਰਾ ਕਹਿੰਦਾ ਸੀ ਨਹੀਂ, ਨਾ ਮੇਰਾ ਬੋਲਿਆ ਹੈ, ਪਹਿਲਾਂ ਮੈਂ ਸ਼ਹੀਦ ਹੋਵਾਂਗਾ। ਖਾਫੀ ਖਾਨ ਇੱਕ ਲਿਖਾਰੀ ਹੋਇਆ, ਉਹਨੇ ਅੱਖੀਂ ਵੇਖੀ ਘਟਨਾ ਲਿਖੀ ਹੈ। ਕਹਿੰਦੇ ਇਹਨਾਂ ਕਤਲ ਹੋਣ ਵਾਲਿਆਂ ਵਿੱਚ ਇੱਕ 16-17 ਸਾਲ ਦਾ ਗੱਭਰੂ ਬੱਚਾ, ਅਜੇ ਉਹਦੀ ਦਾੜੀ ਵੀ ਪੂਰੀ ਨਹੀਂ ਸੀ ਆਈ, ਮੁੱਛ ਵੀ ਪੂਰੀ ਨਹੀਂ ਸੀ ਫੁੱਟੀ, ਉਹਦੀ ਵਾਰੀ ਆ ਗਈ। ਉਹਦੀ ਮਾਂ ਆਪਣੀ ਵਿਆਹੀ ਹੋਈ ਸੱਜ ਵਿਆਹੀ ਨੂੰਹ ਨੂੰ ਚੂੜਾ ਵੀ ਨਹੀਂ ਸੀ ਉਤਰਿਆ, ਆਪਣੀ ਨੂੰਹ ਨੂੰ ਲੈ ਕੇ ਆਈ ਅਤੇ ਬਾਦਸ਼ਾਹ ਫਰਕਸ਼ੀਅਰ ਕੋਲ ਤਰਲਾ ਕੀਤਾ। ਬਾਦਸ਼ਾਹ, ਅਸੀਂ ਹਿੰਦੂ ਹਾਂ, ਸਾਡਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ, ਮੇਰਾ ਬੱਚਾ ਹਿੰਦੂ ਹੈ ਪਰ ਸਿੱਖਾਂ ਦਾ ਟੋਲਾ ਸਾਡੇ ਪਿੰਡ ਆਇਆ ਸੀ, ਮੇਰੇ ਬੱਚੇ ਨੂੰ ਫੜ ਕੇ ਲੈ ਗਿਆ, ਧੱਕੇ ਨਾਲ ਸਿੱਖ ਬਣਾ ਦਿੱਤਾ। ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਮੇਰਾ ਇਕਲੌਤਾ ਪੁੱਤਰ ਕਤਲ ਹੋਣ ਜਾ ਰਿਹਾ, ਮੇਰਾ ਬੱਚਾ ਬਚਾ ਦੇ, ਆ ਮੇਰੀ ਨੂੰਹ 'ਤੇ ਤਰਸ ਕਰ ਲੈ,
ਮੇਰੇ ਤੇ ਤਰਸ ਕਰ ਲੈ, ਮੇਰਾ ਬੱਚਾ ਛੱਡ ਦੇ। ਬਾਦਸ਼ਾਹ ਨੂੰ ਤਰਸ ਆ ਗਿਆ ਉਸ ਬੁੱਢੀ ਮਾਂ ਦੀਆਂ ਗੱਲਾਂ ਸੁਣ ਕੇ। ਉਹਨੇ ਆਰਡਰ ਕੀ ਕੀਤਾ ਕਿ ਕਤਲਗਾਹ ਵਿੱਚ ਜਾ ਕੇ ਉਸ ਮੁੰਡੇ ਨੂੰ ਪੁੱਛੋ ਤੂੰ ਸਿੱਖ ਹੈ ਕਿ ਨਹੀਂ, ਜੇ ਉਹ ਕਹਿ ਦੇਵੇ ਮੈਂ ਸਿੱਖ ਨਹੀਂ ਤੇ ਉਹਨੂੰ ਛੱਡ ਦਿਓ। ਜਦੋਂ ਜਲਾਦਾਂ ਦੇ ਕੋਲ ਪਰਵਾਨਾ ਆਇਆ, ਉਸ ਬੱਚੇ ਦੀ ਤਿਆਰੀ ਸੀ, ਵਾਰੀ ਸੀ ਉਹਦੀ, ਉਹਦੀ ਗਰਦਨ 'ਤੇ ਟੋਕਾ ਚੱਲਣ ਵਾਲਾ ਸੀ ਕਿ ਨਾ ਬੋਲਿਆ ਗਿਆ ਕਿ ਇਹ ਬੰਦੇ ਨੂੰ ਨਾ ਮਾਰਿਆ ਜਾਵੇ। ਜਦੋਂ ਉਸ ਲੜਕੇ ਨੂੰ ਵੱਖਰਾ ਕਰਕੇ ਪੁੱਛਿਆ ਤੂੰ ਕੌਣ ਹੈ, ਉਹ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ, ਮੈਂ ਕਲਗੀਧਰ ਦਾ ਲਾਲ ਹਾਂ। ਕਹਿਣ ਲੱਗੇ ਜੇ ਤੂੰ ਕਹਿ ਦੇਵੇਂ ਮੈਂ ਹਿੰਦੂ ਹਾਂ ਤਾਂ ਤੇਰੀ ਜਾਨ ਬਖਸ਼ੀ ਹੋ ਸਕਦੀ ਹੈ, ਬਾਦਸ਼ਾਹ ਨੇ ਆਰਡਰ ਕੀਤਾ ਹੈ, ਹੁਕਮ ਭੇਜਿਆ ਹੈ। ਆਹ ਤੇਰੀ ਮਾਂ ਏ, ਆਹ ਤੇਰੀ ਘਰਵਾਲੀ ਏ, ਇਹਨਾਂ ਉੱਤੇ ਤਰਸ ਕਰ ਅਤੇ ਕਹਿ ਕੇ ਮੈਂ ਹਿੰਦੂ ਹਾਂ, ਮੈਂ ਸਿੱਖ ਨਹੀਂ ਹਾਂ। ਉਸ ਬੱਚੇ ਨੇ ਕਿਹਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਨ ਮਨ ਧਨ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਿੰਘ ਹਾਂ। ਮੈਂ ਖੰਡੇ ਦਾ ਅੰਮ੍ਰਿਤ ਛਕਿਆ ਹੈ, ਮੈਂ ਆਪਣੇ ਭਰਾਵਾਂ ਨਾਲ ਸ਼ਹੀਦ ਹੋਵਾਂਗਾ ਅਤੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਜਾਵਾਂਗਾ। ਉਸ ਬੱਚੇ ਨੇ ਆਪਣੀ ਮਾਂ ਦਾ ਕਿਹਾ ਨਹੀਂ ਮੰਨਿਆ ਅਤੇ ਸ਼ਹੀਦੀ ਪਾ ਗਿਆ। ਸਾਧ ਸੰਗਤ ਜੀ, ਐਸੇ ਐਸੇ ਮਹਾਨ ਸਾਕੇ ਹੋਏ, ਅਖੀਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਵਾਰੀ ਆਈ। ਆ ਜੂਨ ਦਾ ਮਹੀਨਾ ਚੜ੍ਹਿਆ, ਉਹਨਾਂ ਦਿਨਾਂ ਤੱਕ ਬਾਬਾ ਜੀ ਨੂੰ ਬੜੀਆਂ ਸਖ਼ਤ ਜੇਲ੍ਹਾਂ ਵਿੱਚ, ਪਿੰਜਰਿਆਂ 'ਚ ਰੱਖਿਆ ਗਿਆ। ਕਈ ਵਾਰੀ ਉਹਨਾਂ ਨੂੰ ਜਲੀਲ ਕਰਨ ਵਾਸਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ। ਬਾਬਾ ਜੀ ਦੇ ਸਾਥੀ ਭਾਈ ਬਾਜ ਸਿੰਘ ਜੀ ਪੱਟੀ ਵਾਲੇ, ਜਿਨ੍ਹਾਂ ਨੂੰ ਬਹੁਤ ਕਲਗੀਧਰ ਪਾਤਸ਼ਾਹ ਦਾ ਆਸ਼ੀਰਵਾਦ ਸੀ, ਇੱਥੋਂ ਹੀ ਹਜ਼ੂਰ ਸਾਹਿਬ ਤੋਂ ਹੀ ਗਏ ਸਨ। ਭਾਈ ਬਾਜ ਸਿੰਘ ਦੇ ਸਾਹਮਣੇ ਫਰਕਸ਼ੀਰ ਬਾਦਸ਼ਾਹ ਆਇਆ, ਕਿਉਂਕਿ ਉਹਦੀ ਬੇਗਮ ਕਹਿੰਦੀ ਸੀ ਕਿ ਬਾਦਸ਼ਾਹ ਮੈਨੂੰ ਸਿੰਘਾਂ ਦੇ ਦਰਸ਼ਨ ਤਾਂ ਕਰਾਓ, ਜਿਹੜੇ ਕਹਿੰਦੇ ਆ ਵੀ ਸਾਲ ਹੋ ਗਿਆ ਤੁਹਾਨੂੰ, ਤੁਹਾਡੀਆਂ ਫੌਜਾਂ ਨੂੰ ਡਾਹ ਨਹੀਂ ਸੀ ਦਿੰਦੇ, ਐਡੇ ਬਲੀ ਸਿੰਘ ਸਨ, ਇੰਨੀ ਮੁਸ਼ਕਲ ਨਾਲ ਫੜੇ ਹਨ, ਮੈਨੂੰ ਉਹਨਾਂ ਸਿੰਘਾਂ ਦੇ ਦਰਸ਼ਨ ਤਾਂ ਕਰਾ ਦੇ। ਬਾਦਸ਼ਾਹ ਆਪਣੀ ਬੇਗਮ ਨੂੰ ਦਰਸ਼ਨ ਕਰਾਉਣ ਵਾਸਤੇ ਲੈ ਕੇ ਆਇਆ ਜੇਲ੍ਹ ਦੇ ਵਿੱਚ। ਜੇਲ੍ਹ ਦੇ ਕਰਮਚਾਰੀਆਂ ਨੇ ਪੰਜ ਸਿੰਘ, ਬਾਬਾ ਬੰਦਾ ਸਿੰਘ ਜੀ, ਭਾਈ ਬਾਜ ਸਿੰਘ ਜੀ, ਭਾਈ ਰਾਮ ਸਿੰਘ ਜੀ, ਜਿਹੜੇ ਨਾਲ ਹੋਰ ਸਿੰਘ ਸਨ, ਗੁਲਾਬ ਸਿੰਘ ਬਖਸ਼ੀ, ਇਹਨਾਂ ਸਾਰਿਆਂ ਨੂੰ, ਪੰਜਾਂ ਸਿੰਘਾਂ ਨੂੰ ਵੱਖਰਾ ਕਰ ਲਿਆ। ਸਾਢੇ ਛੇ ਛੇ ਫੁੱਟੇ ਜਵਾਨ ਸਨ, ਭਾਵੇਂ ਸਰੀਰ ਉਹਨਾਂ ਦੇ ਭੁੱਖ ਨਾਲ ਖਤਮ ਹੋ ਚੁੱਕੇ ਸਨ, ਹੱਡੀਆਂ ਹੀ ਰਹਿ ਗਏ ਸਨ, ਪਰ ਸ਼ੇਰ ਪਿੰਜਰੇ 'ਚ ਪਿਆ ਵੀ ਸ਼ੇਰ ਹੀ ਹੁੰਦਾ ਹੈ, ਭੁੱਖਾ ਸ਼ੇਰ ਹੋਰ ਜ਼ਿਆਦਾ ਖਤਰਨਾਕ ਹੁੰਦਾ ਹੈ। ਉਹਨਾਂ ਦਾ ਜਾਹੋ ਜਲਾਲ ਵੇਖ ਕੇ ਫਿਰ ਵੀ ਮੁਗਲਾਂ ਨੂੰ ਡਰ ਆਉਂਦਾ ਸੀ। ਫਰਕਸ਼ੀਅਰ ਬਾਦਸ਼ਾਹ ਬਾਬਾ ਬੰਦਾ ਸਿੰਘ ਨੂੰ ਕਹਿਣ ਲੱਗਾ, ਮੈਂ ਸੁਣਿਆ ਤੇਰੇ ਕੋਲ ਬੜੇ ਉੱਡਣੇ ਬਾਜ ਹੁੰਦੇ ਸਨ, ਉਹ ਤੇਰੇ ਵੀਰ ਹੁੰਦੇ ਸਨ, ਤੇਰੇ ਕੋਲ ਬੜੀਆਂ ਕਰਾਮਾਤਾਂ ਅਤੇ ਬੜੀਆਂ ਸ਼ਕਤੀਆਂ ਹੁੰਦੀਆਂ ਸਨ, ਕਿੱਥੇ ਗਏ ਤੇਰੇ ਉਹ ਬਾਜ? ਕੋਲ ਬਾਜ ਸਿੰਘ ਖੜਾ ਸੀ, ਉਹ ਕਹਿਣ ਲੱਗਾ ਬਾਜ ਤਾਂ ਇੱਥੇ ਹੀ ਨੇ, ਜਰਾ ਆਪਣੀਆਂ ਫੌਜਾਂ ਨੂੰ ਕਹਿ ਮੇਰੀਆਂ ਹੱਥ ਕੜੀਆਂ ਢਿੱਲੀਆਂ ਕਰਨ, ਆ ਜਿਹੜੇ ਮੈਨੂੰ ਬੇੜੀਆਂ ਪਾਈਆਂ ਨੇ, ਜਿਹੜੀਆਂ ਹੱਥ ਕੜੀਆਂ ਲਾਈਆਂ ਨੇ ਲੋਹੇ ਦੀਆਂ, ਇਹ ਜਰਾ ਖੋਲ੍ਹ ਕੇ ਤਾਂ ਵੇਖ। ਉਹਨਾਂ ਨੇ ਆਰਡਰ ਦੇ ਦਿੱਤਾ ਵੀ ਬਾਜ ਸਿੰਘ ਦੀਆਂ ਹੱਥ ਕੜੀਆਂ ਖੋਲ੍ਹੀਆਂ ਜਾਣ। ਜਦੋਂ ਬਾਜ ਸਿੰਘ ਦੇ ਹੱਥ ਕੜੀਆਂ ਨੂੰ ਢਿੱਲਾ ਕੀਤਾ, ਅਜੇ ਪੂਰੀ ਤਰ੍ਹਾਂ ਖੁੱਲ੍ਹੀਆਂ ਵੀ ਨਹੀਂ ਸਨ, ਝਵਟ ਮਾਰ ਕੇ ਪਿਆ, ਉਹਨਾਂ ਦੀ ਤਲਵਾਰ ਹੀ ਖੋਹ ਲਈ ਅਤੇ ਪੰਜ ਛੇ ਤੁਰਕਾਂ ਦੇ ਸਿਪਾਹੀ ਇੱਕ ਪਲ ਦੇ ਵਿੱਚ, ਜਿਵੇਂ ਅੱਖ ਫਰਕਦੀ ਹੈ ਨਾ ਬਿਜਲੀ ਦੇ ਕਰੰਟ ਤਰ੍ਹਾਂ, ਭਾਈ ਬਾਜ ਸਿੰਘ ਨੇ ਝਟਕਾ ਦਿੱਤੇ। ਬਾਦਸ਼ਾਹ ਆਪਣੀ ਬੇਗਮ ਨੂੰ ਲੈ ਕੇ ਭੱਜਦਾ ਹੀ ਗਿਆ ਅਤੇ ਬੇਗਮ ਬੇਹੋਸ਼ ਹੋ ਗਈ। ਇਹੋ ਜਿਹਾ ਉਹ ਸੂਰਮਾ ਸੀ ਭਾਈ ਬਾਜ ਸਿੰਘ,
ਸੈਂਕੜੇ ਸਿਪਾਹੀਆਂ ਨੇ ਹੱਲਾ ਕਰਕੇ ਟੋਟੇ ਟੋਟੇ ਕਰ ਦਿੱਤਾ, ਸ਼ਹੀਦ ਹੋ ਗਿਆ ਖਾਲਸਾ ਜੀ। ਇਹਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਕਾਫਲਾ ਅੱਜ 25 ਜੂਨ ਵਾਲੇ ਦਿਨ ਸਵੇਰੇ ਹਵਾਲਾਤ ਵਿੱਚੋਂ ਕੱਢਿਆ ਗਿਆ। ਤਿੱਲੇਦਾਰ ਪੱਗ ਬਾਬੇ ਬੰਦੇ ਸਿੰਘ ਬਹਾਦਰ ਦੇ ਸਿਰ 'ਤੇ ਲਾਲ ਰੰਗ ਦੀ ਬੰਨ੍ਹੀ ਗਈ ਔਰ ਉਹਨੂੰ ਤਿੱਲੇਦਾਰ ਚੋਲਾ ਪਾਇਆ ਗਿਆ, ਇੱਕ ਤਰ੍ਹਾਂ ਦਾ ਦੱਸਣ ਵਾਸਤੇ ਕਿ ਇਸ ਬੰਦੇ ਨੂੰ ਅਸੀਂ ਕਤਲ ਕਰਨ ਲੱਗੇ ਹਾਂ। ਹਾਥੀ 'ਤੇ ਬਿਠਾ ਕੇ ਹੱਥ ਕੜੀਆਂ 'ਤੇ ਬੇੜੀਆਂ 'ਚ ਜਕੜ ਕੇ ਨਾਲ ਮੁਨਸ਼ੀ ਗੁਲਾਬ ਸਿੰਘ ਅਤੇ ਬਾਕੀ ਜਿਹੜੇ ਸਿੰਘ ਸਨ ਮੁਖੀ 26 ਸਿੰਘ ਲਿਖੇ ਨੇ ਇਤਿਹਾਸ ਵਿੱਚ, ਜਿਹੜੇ ਨਾਲ ਉੱਥੇ ਕਤਲਗਾਹ ਵਿੱਚ ਲਿਜਾਏ ਗਏ। ਉਹਨਾਂ ਵਿੱਚੋਂ ਬਾਬਾ ਬੰਦਾ ਸਿੰਘ ਜੀ ਦਾ 4 ਸਾਲ ਦਾ ਪੁੱਤਰ ਅਜੈ ਸਿੰਘ ਵੀ ਸੀ। ਬਖਤਿਆਰ ਕਾਕੀ ਮਹਿਰੋਲੀ ਦੇ ਵਿੱਚ ਕੁਤਬ ਮੀਨਾਰ ਦੇ ਨੇੜੇ ਇੱਕ ਬੜਾ ਵੱਡਾ ਮੁਸਲਮਾਨਾਂ ਦਾ ਪਵਿੱਤਰ ਧਰਮ ਅਸਥਾਨ ਹੈ, ਬਾਜ਼ਾਰ ਹੈ ਸੂਫੀ ਸੰਤਾਂ ਦਾ। ਉਹਦੇ ਲਾਗੇ ਸਾਧ ਸੰਗਤ ਜੀ ਸ਼ਾਹੀ ਦਰਵਾਜ਼ੇ ਦੇ ਕੋਲ ਇਹਨਾਂ ਨੂੰ ਬਿਠਾਇਆ ਗਿਆ ਅਤੇ ਬਾਬਾ ਜੀ ਨੂੰ ਹਾਥੀ ਤੋਂ ਉਤਾਰਿਆ ਗਿਆ। ਅੰਤਿਮ ਵਾਰ ਪੁੱਛਿਆ ਗਿਆ ਕਿ ਬੰਦਾ ਸਿੰਘ ਇਸਲਾਮ ਕਬੂਲ ਕਰ ਸਕਦੇ ਹੋ? ਜੇ ਤੁਸੀਂ ਇਸਲਾਮ ਕਬੂਲ ਕਰ ਲਓ, ਆਪਣਾ ਧਰਮ ਛੱਡ ਦਿਓ, ਤੁਹਾਡੀ ਜਾਨ ਬਖਸ਼ੀ ਜਾ ਸਕਦੀ ਹੈ, ਤੁਹਾਡੇ ਗੁਨਾਹ ਮਾਫ਼ ਕੀਤੇ ਜਾ ਸਕਦੇ ਹਨ, ਤੁਹਾਡੇ ਕੀਤੇ ਹੋਏ ਕਤਲੋ ਗਾਰਤ ਵੱਡੇ ਵੱਡੇ ਜੋ ਤੁਸੀਂ ਸਰਹੰਦ ਵਰਗੇ ਸ਼ਹਿਰਾਂ 'ਚ ਉਜਾੜੇ ਕੀਤੇ ਹਨ, ਸਾਰੇ ਮਾਫ਼ ਹੋ ਜਾਣਗੇ, ਇੱਕ ਵਾਰੀ ਕਹਿ ਦਿਓ ਕਿ ਇਸਲਾਮ ਕਬੂਲ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਆਖਿਆ, ਫਰਕਸ਼ੀਅਰ ਬਾਦਸ਼ਾਹ, ਜੇ 7

ਮੈਂ ਆਪਣੇ ਗੁਰੂ ਨੂੰ ਪਿੱਠ ਦੇ ਸਕਦਾ ਹਾਂ। ਕਿਸੇ ਵੀ ਸਿੰਘ ਨੇ ਇਸਲਾਮ ਕਬੂਲ ਨਹੀਂ ਕੀਤਾ। ਅਖੀਰ ਬਾਦਸ਼ਾਹ ਨੇ ਕਿਹਾ, ਬੰਦਾ ਕਿਹੜੀ ਮੌਤ ਮਾਰੀਏ ਤੈਨੂੰ, ਕਿਹੜੇ ਤਰੀਕੇ ਨਾਲ ਮਾਰੀਏ, ਕਿਹੜੀ ਸਜ਼ਾ ਦਈਏ। ਬਾਬਾ ਜੀ ਕਹਿਣ ਲੱਗੇ, ਪਰਖਸ਼ੀਰ ਬਾਦਸ਼ਾਹ, ਜਿਹੜੀ ਮੌਤ ਤੂੰ ਆਪ ਮਰਨਾ ਚਾਹੁੰਦਾ ਮੈਨੂੰ ਉਸੇ ਮੌਤ ਮਾਰ ਦੇ। ਜਿਹੜੀ ਮੌਤ ਤੂੰ ਮਰਨਾ ਚਾਹੁੰਦਾ ਮੈਨੂੰ ਉਸੇ ਮੌਤ 'ਤੇ ਮਾਰ ਦੇ। ਚੜ ਗਿਆ, ਗੁੱਸੇ 'ਚ ਆ ਗਿਆ, ਕਹਿਣ ਲੱਗਾ ਇਹਦੇ ਬੱਚੇ ਨੂੰ ਲਿਆਓ। ਬੱਚਾ ਅਜੈ ਸਿੰਘ 4 ਸਾਲ ਦਾ ਸਾਹਮਣੇ ਲਿਟਾ ਦਿੱਤਾ ਗਿਆ, ਹੱਥ ਵਿੱਚ ਛੁਰਾ ਫੜਾਇਆ ਗਿਆ ਬਾਬੇ ਬੰਦੇ ਬਹਾਦਰ ਦੇ। ਆਪਣੇ ਬੱਚੇ ਦਾ ਪੇਟ ਚਾਕ ਕਰੋ, ਇਹਦਾ ਕਾਲਜਾ ਕੱਢੋ। ਬਾਬਾ ਜੀ ਨੇ ਆਖਿਆ, ਮੈਂ ਤਾਂ ਕਦੀ ਦੁਸ਼ਮਣ ਦੇ ਬੱਚੇ 'ਤੇ ਵੀ ਵਾਰ ਨਹੀਂ ਕੀਤਾ। ਧਰਮੀ ਸੂਰਮੇ, ਧਰਮੀ ਬੰਦੇ ਕਦੀ ਬੇਗੁਨਾਹ 'ਤੇ ਵਾਰ ਨਹੀਂ ਕਰਦੇ, ਕਿਸੇ ਬੱਚੇ 'ਤੇ, ਬੁੱਢੇ 'ਤੇ, ਬਿਮਾਰ 'ਤੇ, ਇਸਤਰੀ 'ਤੇ ਵਾਰ ਨਹੀਂ ਕਰਦੇ, ਭੱਜੇ ਜਾਂਦੇ 'ਤੇ ਵਾਰ ਨਹੀਂ ਕਰਦੇ। ਸਾਡਾ ਧਰਮ ਨਹੀਂ ਇਜਾਜ਼ਤ ਦਿੰਦਾ ਕਿਸੇ ਬੇਗੁਨਾਹ ਨੂੰ ਮਾਰੀਏ। ਅਸੀਂ ਜ਼ਾਲਮਾਂ ਨੂੰ ਸੋਧਦੇ ਹਾਂ, ਦੁਸ਼ਟਾਂ ਦਾ ਨਾਸ਼ ਕਰਦੇ ਹਾਂ। ਅਸੀਂ ਸੰਤਾਂ ਭਗਤਾਂ, ਮਜ਼ਲੂਮਾਂ, ਗਰੀਬਾਂ, ਅਨਾਥਾਂ ਦੀ ਰੱਖਿਆ ਕਰਦੇ ਹਾਂ। ਅਖੀਰ ਉਹਨਾਂ ਜਲਾਦਾਂ ਨੇ ਆਪ ਹੀ ਬਾਬਾ ਜੀ ਦੇ ਬੱਚੇ ਦਾ ਕਾਲਜਾ ਕੱਢਿਆ, ਜਿਉਂਦੇ ਬੱਚੇ ਦਾ ਕਾਲਜਾ ਕੱਢਿਆ। ਤੜਫਦਾ ਤੜਫਦਾ ਬੱਚੇ ਦਾ ਦਿਲ ਪਿਓ ਦੇ ਮੂੰਹ 'ਚ ਪਾਇਆ ਗਿਆ। ਬੱਚੇ ਦੇ ਖੂਨ ਦੇ ਛੱਟੇ ਬਾਬੇ ਬੰਦੇ ਬਹਾਦਰ ਦੇ ਮੂੰਹ 'ਤੇ ਮਾਰੇ ਗਏ, ਪਰ ਉਹ ਬ੍ਰਹਮ ਗਿਆਨੀ ਦੀ ਤਰ੍ਹਾਂ ਅਡੋਲ ਬੈਠਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਫਰਖਸ਼ੀਅਰ ਨੇ ਆਰਡਰ ਦਿੱਤਾ, ਇਹਦੀਆਂ ਅੱਖਾਂ ਕੱਢ ਦਿਓ। ਸੱਜੀ ਅੱਖ ਕੱਢੀ ਗਈ, ਖੱਬੀ ਅੱਖ ਕੱਢੀ ਗਈ, ਖੱਬਾ ਪੈਰ ਵੱਢਿਆ ਗਿਆ, ਸੱਜੀ ਬਾਂਹ ਵੱਢੀ ਗਈ, ਫਿਰ ਸੱਜਾ ਪੈਰ, ਫਿਰ ਸੱਜੀ ਖੱਬੀ ਬਾਂਹ, ਇੱਦਾਂ ਟੋਟੇ ਟੋਟੇ ਕਰਦੇ ਦੀ ਗਰਦਨ ਉਤਾਰ ਦਿੱਤੀ ਗਈ। ਅਤੇ ਬਾਬਾ ਜੀ ਦੇ ਨਾਲ ਦੇ ਸਾਰੇ ਸਿੰਘ ਇਸੇ ਤਰ੍ਹਾਂ ਸ਼ਹੀਦ ਕਰ ਦਿੱਤੇ ਗਏ। ਅੱਜ ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਦੇਸ਼ ਕੌਮ ਧਰਮ ਦੀ ਰਾਖੀ ਲਈ। ਅੱਜ ਦੁਨੀਆ 'ਤੇ ਅੱਜ ਜਿੰਨੀ ਸਾਡੀ ਸਰਦਾਰੀ ਹੈ ਨਾ, ਉਹਨਾਂ ਸ਼ਹੀਦਾਂ ਸਿੰਘਾਂ ਕਰਕੇ ਹੈ। ਆਹ ਪੰਜਾਬ ਦੇ ਵਿੱਚ ਅਸੀਂ ਜ਼ਮੀਨਾਂ ਦੇ ਮਾਲਕ ਹਾਂ। ਸਾਧ ਸੰਗਤ ਜੀ, 300 ਸਾਲ ਪਿੱਛੇ ਦਾ ਇਤਿਹਾਸ ਪੜ੍ਹ ਲਓ, ਇਹ ਜ਼ਮੀਨਾਂ ਸਾਡੀਆਂ ਨਹੀਂ ਸਨ। ਇਹ ਜ਼ਮੀਨਾਂ ਦੇ ਉੱਤੇ ਮਲਕੀਅਤ ਸਰਕਾਰੀ ਚੌਧਰੀਆਂ ਦੀ ਸੀ, ਮੱਸੇ ਰੰਗੜ ਵਰਗਿਆਂ ਦੀ, ਰਾਮੇ ਰੰਧਾਵੇ ਵਰਗਿਆਂ ਦੀ, ਅਤੇ ਸਾਹਿਬ ਚੰਦ ਨਸ਼ਹਿਰੀਏ ਵਰਗਿਆਂ ਦੀ, ਤੁਰਕਾਂ ਦੀ, ਸਰਕਾਰੀ ਬੰਦਿਆਂ ਦੀ। ਸਾਧ ਸੰਗਤ ਜੀ, ਹਕੂਮਤ ਚੱਲਦੀ ਸੀ, ਮਲਕੀਅਤ ਸਰਕਾਰ ਦੀ ਸੀ, ਚੌਧਰੀਆਂ ਦੀ ਸੀ। ਜੇ ਕਿਸੇ ਜ਼ਿਮੀਦਾਰ ਨੂੰ 10 ਕਿੱਲੇ ਮਿਲੇ ਸਨ, ਵਾਹਣ ਵਾਸਤੇ ਮਿਲੇ ਸਨ, 9 ਕਿੱਲੇ 8 ਕਿੱਲੇ ਦੀ ਫਸਲ ਸਰਕਾਰ ਲੈ ਜਾਂਦੀ ਸੀ। ਖੇਤੀ ਕਰਨ ਵਾਲੇ ਕਿਸਾਨ ਨੂੰ ਵੱਧ ਤੋਂ ਵੱਧ 2-2.5 ਕਿੱਲੇ, ਚੌਥਾ ਜਾਂ 5ਵਾਂ ਜਾਂ 6ਵਾਂ ਹਿੱਸਾ ਮਿਲਦਾ ਸੀ। ਉਹਦੇ ਨਾਲ ਰੁੱਖੀ ਮੇਸੀ ਰੋਟੀ ਪੰਜਾਬ ਦੇ ਜੱਟ ਖਾਂਦੇ ਸਨ ਕਿ ਤਨ ਅਤੇ ਕੱਪੜਾ ਇੱਕ ਸੂਟ ਸਵਾ ਲੈਣਾ ਅਤੇ 4 ਭਰਾਵਾਂ ਨੇ ਉਹ ਹੀ ਪਾ ਕੇ ਵਿਆਹ 'ਤੇ ਜਾਣਾ। ਇਹ ਤਾਂ ਅਸੀਂ ਹੁਣ ਤਾਂ ਹੀ ਦੇਖਦੇ ਰਹੇ ਹਾਂ। ਐਸੇ ਹਾਲਾਤ ਸਨ, ਜ਼ਮੀਨਾਂ ਸਰਕਾਰ ਦੀਆਂ ਸਨ, ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਜ਼ਮੀਨਾਂ ਸਾਹਿਬੇ ਕਮਾਲ ਪੰਥ ਦੇ ਵਾਲੀ ਕਲਗੀਧਰ ਪਿਤਾ ਦਾ ਹੁਕਮ ਮੰਨ ਕੇ, ਕਿਉਂਕਿ ਮਹਾਰਾਜ ਨੇ ਇੱਥੋਂ ਹਜ਼ੂਰ ਸਾਹਿਬ ਤੋਂ ਹੁਕਮਨਾਮਾ ਭੇਜਿਆ ਸੀ, ਬੰਦੇ ਨੂੰ ਕਹਿ ਕੇ ਸਮਝਾ ਕੇ ਭੇਜਿਆ ਸੀ ਵੀ ਜ਼ਮੀਨਾਂ ਦਾ ਮਾਲਕ ਮੇਰਾ ਖਾਲਸਾ ਹੋਵੇਗਾ। ਐਸੀ ਵਸਤ ਜਗਤ ਮੈਂ ਨਾ ਹੀ ਜੋ ਮੈਂ ਦਈ ਖਾਲਸੇ ਨਾ ਹੀ। ਜਿਹਦਾ ਹਾਲ ਜਿੱਥੇ ਵਗਦਾ ਉਹਦੀ ਜ਼ਮੀਨ ਉਹਨੂੰ ਸਾਰੀ ਉਹਦੇ ਨਾਂ ਕਰ ਦਿਓ। ਬਾਬਾ ਜੀ ਨੇ ਇਸ ਤਰ੍ਹਾਂ ਸਾਧ ਸੰਗਤ ਜੀ ਕਿਸਾਨਾਂ ਨੂੰ ਜ਼ਮੀਨਾਂ ਦਿੱਤੀਆਂ, ਮਜ਼ਲੂਮਾਂ ਦੀ ਰੱਖਿਆ ਕੀਤੀ, ਜ਼ਾਲਮਾਂ ਨੂੰ ਸੋਧਾ ਲਾਇਆ, ਅਤੇ ਅਖੀਰ ਧਰਮ ਵਾਸਤੇ ਆਪਾ ਵਾਰ ਗਏ। ਉਹਨਾਂ ਦਾ ਸ਼ਹੀਦੀ ਦਿਹਾੜਾ, ਉਹਨਾਂ ਦੇ ਸਾਥੀ, ਉਹਨਾਂ 744 ਸਿੰਘਾਂ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਹਾਂ।
ਆਉਣ ਵਾਲੇ ਦਿਨਾਂ ਵਿੱਚ ਹੋਰ ਬੜੇ ਪਵਿੱਤਰ ਪਾਵਨ ਦਿਹਾੜੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਵਿੱਤਰ ਸ਼ਬਦਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ। ਤਖ਼ਤ ਸਾਹਿਬ ਜੀ ਦੇ ਸਤਿਕਾਰਯੋਗ ਗਿਆਨੀ ਸਿੰਘ ਜੀ ਰੋਜ਼ ਆਪ ਜੀ ਨੂੰ ਕਥਾ ਸਰਵਣ ਕਰਾਉਂਦੇ ਹਨ। ਮਨ ਬਿਰਤੀਆਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਜੋੜ ਕੇ ਕਥਾ ਦਾ ਆਨੰਦ ਮਾਣੀਏ। ਸਾਰੀ ਸੰਗਤ ਪਿਆਰ ਸਹਿਤ ਆਖੀਏ।

0: ਪਾਰੰਗ ਰਾਗ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਹ ਪਵਿੱਤਰ ਪਾਵਨ ਮਹਾਂਵਾਕ ਗੁਰੂ ਵਾਕ ਉਚਾਰਨ ਕਰਦੇ ਹਨ।
1: ਚਿਤਵਾਓ ਵਾ ਅਵਸਰ ਮਨ ਮਾਹੇ,
0: ਸਾਹਿਬ ਜੀ ਫੁਰਮਾਨ ਕਰਦੇ ਹਨ ਕਿ ਮੈਂ ਉਸ ਸਮੇਂ ਦੀ ਉਡੀਕ ਕਰਦਾ ਹਾਂ, ਉਸ ਅਵਸਰ ਨੂੰ ਭਾਲਦਾ ਹਾਂ, ਉਸ ਸਮੇਂ ਦੀ ਮੈਨੂੰ ਲੋੜ ਹੈ, ਮੈਂ ਚਾਹੁੰਦਾ ਉਹ ਸਮਾਂ ਆਵੇ ਜਿਸ ਸਮੇਂ ਮੈਂ ਵਾਹਿਗੁਰੂ ਦਾ ਨਾਮ ਜਪ ਸਕਾਂ, ਜਿਸ ਸਮੇਂ ਮੈਨੂੰ ਗੁਰੂ ਕੇ ਦਰਸ਼ਨ ਹੋਣ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਣਾ। ਜਿਹੜੀ ਘੜੀ ਸੱਚੇ ਪਾਤਸ਼ਾਹ ਮਹਾਰਾਜ ਚੇਤੇ ਆਉਂਦੇ ਨੇ, ਜਿਹੜੇ ਸਮੇਂ ਸਾਧ ਸੰਗਤ ਜੀ ਕਲਗੀਆਂ ਵਾਲੇ ਦੇ ਤਖਤਾਂ ਦੇ ਦਰਸ਼ਨ ਹੋ ਰਹੇ ਨੇ, ਆ ਜਿਹੜੇ ਸਮੇਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸੁਣਨ ਦਾ ਸੁਭਾਗ ਮਿਲ ਰਿਹਾ ਹੈ, ਇਸ ਤੋਂ ਵੱਡਾ ਸੋਹਣਾ ਭਾਗਾਂ ਵਾਲਾ ਸਮਾਂ ਜ਼ਿੰਦਗੀ 'ਚ ਹੋਰ ਕੋਈ ਨਹੀਂ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲ ਸਾਰ, ਧੰਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ। ਜਿਸ ਵੇਲੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਨੇ, ਗੁਰਦੁਆਰੇ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਫਰਲਾ ਝੂਲਦਾ ਨਜ਼ਰ ਆਉਂਦਾ ਹੈ, ਆਵਾਜ਼ ਆਉਂਦੀ, ਆ ਜਾ ਗੁਰੂ ਕੇ ਪਿਆਰਿਆ, ਆ ਜਾ ਆ ਕੇ ਬਹਿ ਕੇ ਭਜਨ ਕਰ ਲੈ, ਕੀਰਤਨ ਕਰ ਲੈ, ਨਾਮ ਜਪ ਲੈ, ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰ ਲਓ। ਸਾਧ ਸੰਗਤ ਜੀ, ਆਉਣ ਵਾਲਾ ਸਮਾਂ ਬੜਾ ਭਿਆਨਕ ਹੈ, ਦਿਨੋ ਦਿਨ ਕਲਯੁਗ ਵੱਧ ਰਿਹਾ ਹੈ, ਦਿਨੋ ਦਿਨ ਗੁਰਬਾਣੀ ਤੋਂ ਲੋਕ ਟੁੱਟਦੇ ਜਾ ਰਹੇ ਨੇ, ਅਤੇ ਗੁਰੂ ਸਾਹਿਬ ਪਾਤਸ਼ਾਹ ਕਿਰਪਾ ਕਰਨ, ਆਪਾਂ ਗੁਰੂ ਨਾਲ ਜੁੜ ਜਾਈਏ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਇਹ ਵੀ ਸਮਾਂ, ਇਹ ਸਹੂਲਤਾਂ ਨਹੀਂ ਮਿਲਣੀਆਂ ਜਿਹੜੀਆਂ ਹੁਣ ਮਿਲ ਰਹੀਆਂ ਨੇ। ਮਹਾਰਾਜ ਨੇ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਐਸਾ ਭਿਆਨਕ ਸਮਾਂ ਆ ਜਾਏਗਾ ਕਿ ਕੋਈ ਧਰਮ ਗ੍ਰੰਥ, ਕੋਈ ਪੋਥੀ, ਕੋਈ ਬਾਣੀ ਦਾ ਗੁਟਕਾ ਘਰ 'ਚ ਨਹੀਂ ਰੱਖਣ ਦੇਣਗੇ। ਇਹ ਲਿਖਿਆ ਹੋਇਆ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ, ਬੇਦੋ ਪੁਰਾਨ ਕੋ ਕੁਰਾਨ ਕੋ ਨਾ ਭੂਲ ਨਾਮ ਲੇਂਗੇ। ਧਰਮ ਗ੍ਰੰਥਾਂ ਦਾ, ਵੇਦਾਂ ਦਾ, ਪੁਰਾਣਾਂ ਦਾ, ਕੁਰਾਨਾਂ ਦਾ, ਪੋਥੀਆਂ ਦਾ ਨਾਂ ਨਹੀਂ ਲੈਣ ਦੇਣਾ। ਐਸਾ ਸਮਾਂ ਆਉਣਾ ਹੈ, ਮੰਦਰ ਗੁਰਦੁਆਰੇ ਪੂਜਾ ਸਥਾਨ ਬੰਦ ਕਰ ਦੇਣੇ, ਇਹੋ ਜਿਹੇ ਸਮੇਂ ਭਿਆਨਕ ਆਉਣੇ ਹੈ ਕਲਯੁਗ ਦੇ। ਉਸ ਵੇਲੇ ਇਹ ਨਾਮ ਨਹੀਂ ਜਪਿਆ ਜਾਣਾ। ਹੁਣ ਮੌਕਾ ਹੈ ਖਾਲਸਾ ਜੀ, ਆਪਾਂ ਗੁਰੂ ਨਾਲ ਜੁੜ ਜਾਈਏ। ਇਹਨਾਂ ਗੁਰਦੁਆਰਿਆਂ ਵਿੱਚ, ਪਿੰਡਾਂ 'ਚ ਗੁਰੂ ਘਰ ਤਾਂ ਬਣੇ ਹੋਏ ਨੇ ਆਪਣੇ, ਪਰ ਆਪਾਂ ਇਹਨਾਂ ਗੁਰੂ ਘਰਾਂ ਵਿੱਚ ਇਕੱਠੇ ਹੋਣੋਂ ਰਹਿ ਗਏ ਹਾਂ। ਪਹਿਲੇ ਸਿੰਘ ਸਵੇਰੇ ਪਿੰਡਾਂ 'ਚ ਗੁਰਦੁਆਰੇ 'ਚ ਇਕੱਠੇ ਹੁੰਦੇ ਸੀ, ਕੋਈ ਜਪਜੀ ਸਾਹਿਬ, ਕੋਈ ਸੁਖਮਣੀ ਸਾਹਿਬ, ਕੋਈ ਆਸਾ ਦੀ ਵਾਰ, ਕੋਈ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਸੀ। ਫਿਰ ਸ਼ਾਮ ਨੂੰ ਰਹਿ ਰਾਸ ਵੇਲੇ ਇਕੱਠੇ ਹੁੰਦੇ ਸੀ, ਰਹਿ ਰਾਸ ਦਾ ਪਾਠ, ਆਰਤੀ ਆਰਤਾ ਸੁਣਦੇ ਸੀ। ਹੁਣ ਤਾਂ ਗ੍ਰੰਥੀ ਸਿੰਘ ਇਕੱਲਾ ਹੀ ਸਪੀਕਰ ਲਾ ਕੇ ਪਾਠ ਕਰ ਰਿਹਾ ਹੁੰਦਾ, ਅਤੇ ਕੋਈ ਦੂਸਰਾ ਸਿੰਘ ਚੌਰ ਕਰਨ ਵਾਲਾ ਵੀ ਨਹੀਂ ਹੁੰਦਾ। ਅਤੇ ਸਾਡੇ ਕਹਿੰਦੇ ਕੁਹਾਂਦੇ ਆਪਣੇ ਆਪ ਨੂੰ ਅਸੀਂ ਪੰਥ ਦੇ ਬੜੇ ਖੈਰ ਖਾਂ ਹਾਂ, ਤਾਸ਼ ਖੇਡਦੇ ਹੁੰਦੇ ਨੇ, ਅਤੇ ਕਹਿੰਦੇ ਪੰਥ ਦਾ ਬਣੇਗਾ ਕੀ। ਪੰਥ ਦਾ ਤਾਂ ਬਣੇਗਾ ਜੇ ਅਸੀਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਕਥਾ ਕੀਰਤਨ ਸੁਣਾਂਗੇ, ਗੁਰੂ ਘਰ ਆਵਾਂਗੇ, ਆਪਣੇ ਗੁਰੂਆਂ ਦਾ ਇਤਿਹਾਸ ਪਤਾ ਹੋਏਗਾ, ਤਾਂ ਪੰਥ ਦੀ ਚੜ੍ਹਦੀ ਕਲਾ ਹੋਏਗੀ। ਜੇ ਅਸੀਂ ਕੋਈ ਗੁਰੂ ਮਹਾਰਾਜ ਦੀ ਮਰਿਆਦਾ ਹੀ ਨਹੀਂ ਰੱਖਣੀ, ਤਾਂ ਪੰਥ ਫਿਰ ਕਿਵੇਂ ਚੜ੍ਹਦੀ ਕਲਾ 'ਚ ਹੋਵੇਗਾ। ਸੋ ਮਹਾਰਾਜ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਚਿਤਵੋ ਵਾ ਅਵਸਰ ਮਨ ਮਾਹੇ, ਮੈਂ ਉਸ ਸਮੇਂ ਨੂੰ ਚਿਤ ਵਧਾ ਹਾਂ, ਉਹ ਸਮਾਂ ਆਵੇ ਮੇਰੀ ਜ਼ਿੰਦਗੀ ਦੇ ਵਿੱਚ।
1: ਹੋਏ ਇਕੱਤਰ ਮਿਲੋ ਸੰਤ ਸਾਜਨ,
0: ਕਹਿੰਦੇ ਸੰਤ ਸੱਜਣ, ਸੰਤ ਪਿਆਰੇ, ਗੁਰਸਿੱਖ ਮਿੱਤਰ ਇਕੱਠੇ ਹੋਣ। ਜਿਵੇਂ ਸ਼ਰਾਬੀ ਇਕੱਠੇ ਹੋ ਕੇ ਸ਼ਰਾਬ ਪੀਂਦੇ ਨੇ, ਜੁਆਰੀ ਇਕੱਠੇ ਹੋ ਕੇ ਜੂਆ ਖੇਡਦੇ ਨੇ, ਚੋਰ ਇਕੱਠੇ ਹੋ ਕੇ ਚੋਰੀ ਕਰਦੇ ਨੇ, ਡਾਕੂ ਇਕੱਠੇ ਹੋ ਕੇ ਡਾਕਾ ਮਾਰਦੇ ਨੇ, ਜੈਸਾ ਜੈਸਾ ਕਿਸੇ ਦਾ ਫੀਲਡ ਹੋਵੇ ਉਹ ਇਕੱਠੇ ਹੋ ਕੇ ਉਹ ਕੰਮ ਕਰਦੇ ਨੇ, ਰਾਜਨੀਤਿਕ ਇਕੱਠੇ ਹੋਣਗੇ ਰਾਜਨੀਤੀ ਦੀਆਂ ਗੱਲਾਂ ਕਰਦੇ ਨੇ। ਕਹਿੰਦੇ ਗੁਰੂ ਕੇ ਸਿੱਖੋ ਤੁਸੀਂ ਵੀ ਇਕੱਠੇ ਹੋਵੋ, ਤੁਸੀਂ ਇਕੱਤਰ ਹੋਵੋ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਅੱਜ ਕੱਲ੍ਹ ਇੱਕ ਸਵਾਲ ਇਹ ਵੀ ਹੈ ਵੀ ਪੰਥ 'ਚ ਇਕੱਤਰਤਾ ਹੀ ਨਹੀਂ ਹੋ ਰਹੀ, ਸਾਡੀਆਂ ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਜਥੇਬੰਦੀਆਂ, ਸਾਡੀਆਂ ਸਮਾਜਿਕ ਸੁਸਾਇਟੀਆਂ ਆਪੋ ਤਾਪ ਪਾਟੀਆਂ ਹੋਈਆਂ ਨੇ, ਇੱਕ ਦੂਜੀ ਦੇ ਆਪਾਂ ਵਿਰੋਧੀ ਬਣੇ ਹੋਏ ਹਾਂ। ਅਤੇ ਸੱਜਣ ਪਿਆਰੇ ਮਿੱਤਰ ਗੁਰਸਿੱਖ ਪੰਥ ਦਰਦੀ ਜਿਹੜੇ ਨੇ ਉਹ ਚਿੰਤਾ ਤੁਰ ਵੀ ਨੇ ਵੀ ਸਾਡਾ ਪੰਥ ਕਿਉਂ ਇੱਦਾਂ ਖੱਖੜੀ ਤਰ੍ਹਾਂ ਪਾਟਿਆ ਕਿਉਂ ਹੈ, ਇਕੱਠੇ ਕਿਵੇਂ ਹੋਵਾਂਗੇ। ਸਾਧ ਸੰਗਤ ਜੀ ਇਕੱਠੇ ਤਾਂ ਹੋਵਾਂਗੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨਾਲ ਜੁੜਾਂਗੇ। ਗੁਰੂ ਕੀ ਬਾਣੀ ਸਾਡੇ ਹਿਰਦੇ 'ਚ ਵੱਸੇਗੀ, ਈਰਖਾ ਸਾਡੇ ਅੰਦਰੋਂ ਨਿਕਲੇਗੀ। ਸਭ ਤੋਂ ਵੱਡੀ ਸਮੱਸਿਆ ਅੱਜ ਸਾਡੇ ਪੰਥ ਦੀ ਈਰਖਾ ਹੈ। ਇੱਕ ਸਿੰਘ ਦੂਜੇ ਸਿੰਘ ਨਾਲ ਈਰਖਾ ਕਰ ਰਿਹਾ, ਇੱਕ ਜਥਾ ਦੂਜੇ ਜਥੇ ਨਾਲ ਈਰਖਾ ਕਰ ਰਿਹਾ, ਇੱਕ ਸੁਸਾਇਟੀ ਦੂਜੀ ਸੁਸਾਇਟੀ ਨਾਲ ਈਰਖਾ ਕਰ ਰਹੀ ਹੈ। ਆਪਾਂ ਆਪਸ ਵਿੱਚ ਇੱਕ ਦੂਜੀ ਦੀਆਂ ਜੜ੍ਹਾਂ ਵੱਢੀ ਜਾ ਰਹੇ ਹਾਂ, ਆਪਾਂ ਆਪ ਆਪਣੀ ਤਾਕਤ ਆਪ ਘਟਾ ਰਹੇ ਹਾਂ। ਮਹਾਰਾਜ ਪਾਤਸ਼ਾਹ ਕਹਿੰਦੇ ਮੈਂ ਉਹ ਸਮੇਂ ਦੀ ਉਡੀਕ ਚਾਹ ਜਦੋਂ ਸਾਰੇ ਸਿੱਖ ਇਕੱਠੇ ਹੋ ਜਾਣ, ਆਖੋ ਸਤਨਾਮ
1: ਵਾਹਿਗੁਰੂ,
0: ਹੋਏ ਇਕੱਤਰ ਮਿਲੋ ਸੰਤ ਸਾਜਨ। ਹੇ ਸੰਤ ਸੱਜਣੋ ਇਕੱਠੇ ਹੋਵੋ, ਹਾਂਜੀ,
1: ਗੁਣ ਗੋਬਿੰਦ ਨਿਤ ਗਾਹੇ।
0: ਤੇ ਇਕੱਠੇ ਹੋ ਕੇ ਕਰਨਾ ਕੀ ਹੈ? ਇਕੱਠੇ ਹੋ ਕੇ ਕਿਸੇ ਦੀ ਨਿੰਦਾ ਕਰਨੀ ਹੈ, ਚੁਗਲੀ ਕਰਨੀ ਹੈ, ਕਿਸੇ ਦੀ ਆਲੋਚਨਾ ਕਰਨੀ ਹੈ, ਕਿਸੇ ਦੀ ਭੰਡੀ ਕਰਨੀ ਹੈ। ਅੱਜ ਆਹ ਕੰਮ ਆਪਾਂ ਇਕੱਠੇ ਹੋ ਕੇ ਕਰਦੇ ਹਾਂ। ਜਿੱਥੇ ਦੋ ਚਾਰ ਬਹਿ ਜਾਂਦੇ ਆ, ਉਹ ਫਲਾਣੇ ਦਾ ਕੀ ਹਾਲ ਹੈ ਜੀ, ਉਹਦਾ ਜੀ ਬਹੁਤ ਮਾੜਾ ਜੀ, ਛੱਡੋ ਪਰਾਂ, ਉਹਦਾ ਤਾਂ ਨਾਂ ਹੀ ਨਾ ਲਓ ਜੀ, ਬਸ ਚੱਲ ਪਈ ਨਿੰਦਾ। ਅਸੀਂ ਨਿੰਦਾ ਕਰਦੇ ਹਾਂ, ਸਿੱਖ ਇਕੱਠੇ ਹੋ ਕੇ ਕਦੀ ਕਹਿੰਦਾ ਇੱਕ ਸਿੱਖ ਦੂਜੇ ਨੂੰ ਕਿ ਮੈਨੂੰ ਬਾਬਾ ਬੁੱਢਾ ਜੀ ਦਾ ਇਤਿਹਾਸ ਸੁਣਾ ਦੇ। ਕੋਈ ਸਿੱਖ ਕਹਿੰਦਾ ਕਿ ਸਿੰਘਾ ਕੋਈ ਕਲਗੀਧਰ ਦੀ ਸਾਖੀ ਸੁਣਾ ਦੇ। ਕੋਈ ਸਿੰਘ ਦੂਜੇ ਸਿੰਘ ਕੋਲ ਬਹਿ ਕੇ ਕਹਿੰਦਾ ਮੈਨੂੰ ਅਕਾਲੀ ਫੂਲਾ ਸਿੰਘ ਦਾ ਇਤਿਹਾਸ ਸੁਣਾ ਦੇ, ਬਾਬਾ ਦੀਪ ਸਿੰਘ ਦੀ ਸਾਖੀ ਸੁਣਾ ਦੇ। ਆਪਾਂ ਸਾਰੇ ਆਪਣੇ ਅੰਦਰ ਝਾਤੀ ਮਾਰ ਲਈਏ, ਆਪਾਂ ਸਾਰੇ ਇਸੇ ਬਿਮਾਰੀ ਦੇ ਮਰੀਜ਼ ਹਾਂ। ਟੈਲੀਫੋਨ 'ਤੇ, ਵਟਸਐਪ 'ਤੇ, ਫੇਸਬੁੱਕ 'ਤੇ ਕੀ ਚੱਲ ਰਿਹਾ? ਕੋਈ ਧਾਰਮਿਕ ਗੱਲ, ਗੁਰੂ ਦੀ ਬਾਣੀ ਦੀ ਗੱਲ, ਕੋਈ ਕਥਾ, ਕੋਈ ਕੀਰਤਨ ਸ਼ੇਅਰ ਨਹੀਂ ਕਰਦੇ। ਕੋਈ ਪੰਥ ਵਿੱਚ ਕਿਸੇ ਬੰਦੇ ਦੀ ਪੱਗ ਲਹਿ ਗਈ ਹੋਵੇ, ਉਹ ਅਸੀਂ ਚੱਕ ਕੇ ਫਟਾਫਟ ਹੋਰ ਲਾ ਦਿੰਦੇ ਹਾਂ, ਹੋਰ ਭੰਡੀ ਕਰ ਦਿੰਦੇ, ਆਹ ਵੇਖੋ ਫਲਾਣੇ ਨੇ ਆਹ ਕੀ ਕਰਤਾ, ਆਹ ਕੀ ਕਰਤਾ। ਅਜੇ ਦੂਜਿਆਂ ਨੂੰ ਪਤਾ ਨਹੀਂ ਹੁੰਦਾ, ਸਿੱਖ ਪਹਿਲਾਂ ਹੀ ਸਿੱਖਾਂ ਦੀ ਭੰਡੀ ਕਰਨ ਲੱਗ ਜਾਂਦੇ ਆ। ਖਾਲਸਾ ਜੀ, ਜਿੱਥੇ ਆਪਾਂ ਇਕੱਠੇ ਹੋਣਾ ਨਾ, ਆਪਾਂ ਕਰਨਾ ਕੀ ਹੈ? ਇੱਕ ਸਿੱਖ ਦੂਜੇ ਸਿੱਖ ਨੂੰ ਮਿਲਿਆ, ਉਹਨੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਵਾਰੀ ਵਾਹਿਗੁਰੂ ਆਪ ਬੋਲਿਆ, ਦੋ ਵਾਰੀ ਦੂਜੇ ਨੇ ਬੋਲਿਆ, ਚਾਰ ਵਾਰੀ ਵਾਹਿਗੁਰੂ ਸੁਣਿਆ ਗਿਆ, ਬੋਲਿਆ ਗਿਆ। ਅਤੇ ਫਿਰ ਬਹਿ ਕੇ ਬਚਨ ਕੀ ਕਰਨਾ ਕਿ ਗੁਰਮੁਖੋ ਕੋਈ ਸ਼ਬਦ ਸੁਣਾ ਦਿਓ, ਕੋਈ ਬਾਣੀ ਸੁਣਾ ਦਿਓ, ਸੁਖਮਣੀ ਸਾਹਿਬ ਸੁਣਾ ਦਿਓ, ਆਸਾ ਦੀ ਵਾਰ ਸੁਣਾ ਦਿਓ, ਜਪਜੀ ਸਾਹਿਬ ਵੀ ਸੁਣਾ ਦਿਓ, ਸ਼ਬਦ ਝਾਰੇ ਸੁਣਾ ਦਿਓ, ਕੋਈ ਸਾਖੀ ਸੁਣਾ ਦਿਓ, ਕੋਈ ਹਜ਼ੂਰ ਸਾਹਿਬ ਦੀ ਕਥਾ ਸੁਣਾ ਦਿਓ, ਕੋਈ ਪਟਨਾ ਸਾਹਿਬ ਦਾ ਇਤਿਹਾਸ ਸੁਣਾ ਦਿਓ। ਅਤੇ ਫਿਰ ਉਹਦੇ ਨਾਲ ਕੀ ਹੋਏਗਾ? ਸੁਣਾਉਣ ਵਾਲੇ ਦੀ ਰਸਨਾ ਪਵਿੱਤਰ ਹੋਏਗੀ ਅਤੇ ਸੁਣਨ ਵਾਲੇ ਦੇ ਕੰਨ ਪਵਿੱਤਰ ਹੋਣਗੇ। ਆਖੋ ਸ੍ਰੀ ਵਾਹਿਗੁਰੂ। ਸੁਣਾਉਣ ਵਾਲੇ ਦੀ ਰਸਨਾ ਪਵਿੱਤਰ ਹੋਏਗੀ, ਸੁਣਨ ਵਾਲੇ ਦੇ ਕੰਨ ਪਵਿੱਤਰ ਹੋਣਗੇ, ਉਹਨਾਂ ਦਾ ਮਨ ਵੀ ਪਵਿੱਤਰ ਹੋ ਜਾਏਗਾ, ਰੋਮ ਰੋਮ ਪਵਿੱਤਰ ਹੋ ਜਾਏਗਾ। ਅੰਤਰ ਗੁਰ ਅਰਾਧਣਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਇਹ ਦਾਤ ਸੱਚੇ ਪਾਤਸ਼ਾਹ ਦੇ ਦਿਓ, ਚਿਤਵੋਂ ਵਾ ਅਵਸਰ ਮਨ ਮਾਹੇ। ਮੈਂ ਉਹ ਸਮੇਂ ਦੀ ਉਡੀਕ ਕਰਦਾ, ਉਹ ਸਮੇਂ ਨੂੰ ਚਿਤ ਵਧਾ ਹਾਂ। ਹੋਏ ਇਕੱਤਰ ਮਿਲੇ ਸੰਤ ਸਾਜਨ, ਸਾਰੇ ਸੰਤ ਸੱਜਣ ਇਕੱਠੇ ਹੋਣ, ਗੁਣ ਗੋਬਿੰਦ ਨਿੱਤ ਗਾਹੇ, ਰੋਜ਼ ਬਹਿ ਕੇ ਇਕੱਠੇ ਹੋ ਕੇ ਪਰਮਾਤਮਾ ਦੇ ਗੁਣ ਗਾਣ, ਵਾਹਿਗੁਰੂ ਨੂੰ ਕਹਿਣ ਹੇ ਅਚੁੱਤ, ਹੇ ਪਾਰ ਬ੍ਰਹਮ, ਅਬਨਾਸੀ, ਅਗਨਾਸ, ਹੇ ਪੂਰਨ, ਹੇ ਸਰਬਮੈ, ਦੁੱਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ। ਇਹ ਤਾਂ ਉਹਨੂੰ ਵੱਡੇ ਨੂੰ ਵੱਡਾ ਕਹਿ ਕਹਿ ਕੇ ਉਹਦੀ ਸਿਫਤ ਕਰਨ, ਇਹ ਗੁਰੂ ਕੇ ਖਾਲਸੇ ਦਾ ਧਰਮ ਹੈ, ਵਾਹਿਗੁਰੂ ਦੇ ਗੁਣ ਗਾਣੇ, ਕੀਰਤਨ ਕਰਨਾ। ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ,
1: ਬਿਨ ਹਰ ਭਜਨ ਜੇ ਤੇ ਕਾਮ ਕਰਿਆ ਹੈ।
0: ਮਹਾਰਾਜ ਕਹਿੰਦੇ ਬਿਨਾਂ ਨਾਮ ਜਪਣ ਤੋਂ, ਬਿਨਾਂ ਭਜਨ ਤੋਂ ਹੋਰ ਜਿੰਨੇ ਵੀ ਆਪਾਂ ਕੰਮ ਕਰਦੇ ਹਾਂ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਾਕੀ ਜਿੰਨੇ ਵੀ ਕੰਮ ਨੇ ਨਾ, ਅਖੀਰਲ ਵੇਲੇ ਕੰਮ ਨਹੀਂ ਆਉਣੇ। ਜਦੋਂ ਜਮਦੂਤਾਂ ਦਾ ਦਰਸ਼ਨ ਹੋਣਾ ਨਾ, ਉਸ ਵੇਲੇ ਨਾ ਫੈਕਟਰੀਆਂ ਕੰਮ ਆਉਣੀਆਂ, ਨਾ ਕੰਪਨੀਆਂ ਕੰਮ ਆਉਣੀਆਂ, ਨਾ ਅਰਬਾਂ ਖਰਬਾਂ ਰੁਪਈਆ ਕੰਮ ਆਉਣਾ, ਨਾ ਘਰ ਦੇ ਜੀ ਪਤਨੀ ਭੈਣ ਭਰਾ ਬੱਚੇ ਮਾਂ ਪਿਓ ਕੋਈ ਨਹੀਂ ਉੱਥੇ ਖੜੇਗਾ। ਉਸ ਵੇਲੇ ਤਾਂ ਸਤਨਾਮ ਸ੍ਰੀ ਵਾਹਿਗੁਰੂ ਕੰਮ ਆਵੇਗਾ। ਮਹਾਰਾਜ ਕਹਿੰਦੇ ਬਿਨ ਹਰ ਭਜਨ ਜੇਤੇ ਕਾਮ ਕਰੀਏ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੇ ਵੀ ਕੰਮ ਕਰੀਦੇ ਹਨ,
1: ਬਿਰਥੇ ਜਾਹੇ,
0: ਉਹ ਸਾਰੇ ਬਿਰਥੇ ਚਲੇ ਜਾਣਗੇ, ਬੇਅਰਥ, ਲੋੜ ਹੀ ਨਹੀਂ ਸੀ। ਅਖੀਰਲੇ ਸਮੇਂ ਬੰਦਾ ਕਹੇਗਾ, ਅਜੇ ਨਹੀਂ ਕਹਿੰਦਾ, ਅਜੇ ਤਾਂ ਕਹਿੰਦਾ ਵੀ ਮੈਂ ਕਰੋੜਪਤੀ ਬਣਿਆ, ਮੇਰਾ ਗੁਆਂਢੀ ਅਰਬਪਤੀ ਹੈ, ਮੈਂ ਹੁਣ ਥੋੜ੍ਹੀ ਤਰੱਕੀ ਕਰਾਂਗਾ, ਅਰਬਪਤੀ ਬਣ ਜਾਵਾਂਗਾ, ਫਿਰ ਮੈਂ ਸੁੱਖ ਦੀ ਨੀਂਦ ਸੌਵਾਂਗਾ। ਜਦੋਂ ਅਰਬਪਤੀ ਬਣ ਜਾਂਦਾ, ਕਹਿੰਦਾ ਮੇਰਾ ਗੁਆਂਢੀ ਖਰਬਪਤੀ ਹੈ, ਮੈਂ ਵੀ ਖਰਬਪਤੀ ਬਣਾਂਗਾ ਅਤੇ ਫਿਰ ਸੁੱਖ ਦੀ ਨੀਂਦ ਸੌਵਾਂਗਾ। ਇੰਨੇ ਨੂੰ ਮੌਤ ਆ ਜਾਂਦੀ ਹੈ। ਜਦੋਂ ਮੌਤ ਆਉਂਦੀ, ਫਿਰ ਹੱਥ ਮਲਦਾ, ਕਹਿੰਦਾ ਓਹੋ, ਮੈਂ ਸਾਰੀ ਉਮਰ ਕੌਡੀਆਂ ਹੀ ਇਕੱਠੀਆਂ ਕਰਦਾ ਰਿਹਾ, ਨਾਲ ਤਾਂ ਕੁਛ ਚੱਲਿਆ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਅਖੀਰਲੇ ਸਮੇਂ ਪਰਮੇਸ਼ਰ ਦਾ ਨਾਮ ਚੇਤੇ ਆਉਂਦਾ ਹੈ, ਬਾਕੀ ਸਾਰੇ ਕੰਮ ਬਿਰਥੇ ਹੋ ਜਾਂਦੇ ਹਨ।
1: ਪੂਰਨ ਪਰਮਾਨੰਦ ਮਨ ਮੀਠੋ।
0: ਮਹਾਰਾਜ ਕਹਿੰਦੇ ਜਿਹੜਾ ਪਰਮਾਤਮਾ ਪੂਰਨ ਹੈ, ਪਰਿਪੂਰਨ ਹੈ, ਘੱਟ ਘੱਟ ਮੈਂ ਹਰ ਜੂ ਬਸੈ, ਜਲ ਥਲ ਮਈਲ ਪੂਰਿਆ, ਪਾਣੀ ਵਿੱਚ ਵੀ ਪੂਰਾ ਹੈ, ਧਰਤੀ 'ਤੇ ਵੀ ਪੂਰਾ, ਆਕਾਸ਼ ਵਿੱਚ ਵੀ ਪੂਰਾ, ਹਰ ਥਾਂ 'ਤੇ ਪੂਰਾ ਹੀ ਪੂਰਾ ਹੈ। ਪੂਰਾ ਪ੍ਰਭ ਅਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਉਹ ਪੂਰਨ ਪਰਮਾਨੰਦ ਇੱਕ ਆਨੰਦ ਹੁੰਦਾ ਸਾਧ ਸੰਗਤ 'ਚ, ਜਿਹੜਾ ਵਿਸ਼ਿਆਂ 'ਚੋਂ ਆਉਂਦਾ ਹੈ। ਸ਼ਰਾਬ ਦਾ ਘੁੱਟ ਪੀ ਲਈਏ ਅਤੇ ਉਹਦੇ ਨਾਲ ਵੀ ਥੋੜ੍ਹਾ ਜਿਹਾ ਸਮਾਂ ਆਨੰਦ ਆ ਜਾਂਦਾ। ਜੇ ਆਪਾਂ ਚਾਰ ਪੈਸੇ ਜੇਬ 'ਚ ਆ ਜਾਣ ਤਾਂ ਉਹਦਾ ਵੀ ਬੜਾ ਆਨੰਦ ਹੁੰਦਾ, ਵੀ ਆਪਣੇ ਕੋਲ ਚਾਰ ਛਿੱਲੜ ਹੈਗੇ ਨੇ। ਜ਼ਮੀਨ ਹੋਵੇ, ਜਾਇਦਾਦ ਹੋਵੇ, ਉਹਦਾ ਵੀ ਆਨੰਦ ਹੁੰਦਾ, ਬੰਦੇ ਨੂੰ ਨਸ਼ਾ ਹੁੰਦਾ ਪ੍ਰੋਪਰਟੀ ਦਾ। ਪਰ ਸਾਰੇ ਆਨੰਦ ਥੋੜ੍ਹਾ ਸਮਾਂ ਰਹਿੰਦੇ ਹਨ। ਨਸ਼ਾ ਕਰ ਲਓ, ਉਹਦਾ ਚਾਰ ਪੰਜ ਘੰਟੇ ਦਸ ਘੰਟੇ ਆਨੰਦ ਰਹੇਗਾ, ਫਿਰ ਖਤਮ ਹੋ ਜਾਏਗਾ। ਮਾਇਆ ਤਾਂ ਜਦੋਂ ਆਏਗੀ ਉਦੋਂ ਆਨੰਦ ਦੇਵੇਗੀ, ਜਦੋਂ ਜਾਏਗੀ ਜਾਨ ਕੱਢ ਕੇ ਲੈ ਜਾਏਗੀ। ਹਾਏ, ਘਾਟਾ ਪੈ ਗਿਆ, ਮਰ ਗਏ, ਲੱਖਾਂ ਰੁਪਇਆ ਚਲਾ ਗਿਆ। ਮਹਾਰਾਜ ਕਹਿੰਦੇ ਇਹ ਆਨੰਦ ਨਹੀਂ, ਪਰਮਾਨੰਦ ਪਰਮਾਤਮਾ ਹੈ, ਵਾਹਿਗੁਰੂ ਹੈ। ਪੂਰਨ ਪਰਮਾਨੰਦ ਮਨ ਮਿੱਠੋ, ਇਸ ਮਨ ਨੂੰ ਮਿੱਠਾ ਲੱਗਦਾ ਹੈ। ਮਨ ਦੇ ਵਿੱਚ ਜਿੰਨੇ ਪਦਾਰਥ ਨੇ ਨਾ, ਇਹ ਜੀਭ ਤੱਕ ਮਿੱਠੇ ਨੇ, ਅੰਦਰ ਜਾ ਕੇ ਖੱਟੇ ਹੋ ਜਾਂਦੇ ਆ, ਪਰ ਨਾਮ ਜਪ ਕੇ ਵੇਖੋ ਅੰਦਰ ਤੱਕ ਮਿੱਠਾ ਕਰ ਦਿੰਦਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਮਨ ਨੂੰ ਮਿੱਠਾ, ਮਨ ਦਾ ਸਵਾਦ, ਜੀਵ ਦਾ ਸਵਾਦ ਤਾਂ ਸਾਰੇ ਚੇਂਜ ਕਰ ਲੈਂਦੇ ਹੈ, ਮਨ ਦਾ ਸਵਾਦ ਉਦੋਂ ਹੀ ਮਿੱਠਾ ਹੋਣਾ ਜਦੋਂ ਮਿੱਠਾ ਨਾਮ ਹਿਰਦੇ 'ਚ ਵੱਸ ਜਾਵੇਗਾ।
1: ਇਸ ਬਿਨ ਦੂਸਰ ਨਾਹੀ,
0: ਉਸ ਵਾਹਿਗੁਰੂ ਤੋਂ ਬਿਨਾਂ ਦੂਸਰਾ ਕੁਛ ਵੀ ਨਹੀਂ ਹੈ, ਹੋਰ ਕੋਈ ਰਸ ਹੈ ਹੀ ਨਹੀਂ। ਸਾਰੇ ਰਸ ਚੱਕ ਕੇ ਵੇਖੇ ਨੇ ਮਹਾਰਾਜ, ਕਹਿੰਦੇ ਅਵਰ ਸਾਧ ਚੱਖ ਸਗਲੇ ਡੀਠੇ, ਮਨ ਹਰ ਰਸ ਸਭ ਤੇ ਮੀਠਾ ਜੀਓ। ਸਾਰੇ ਸਵਾਦ ਚੱਕ ਕੇ ਵੇਖੇ ਨੇ, ਨਾਮ ਦਾ ਰਸ ਸਾਰਿਆਂ ਤੋਂ ਮਿੱਠਾ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ, ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਸ਼ੱਕਰ, ਖੰਡ, ਨਿਵਾਤ ਮਿਸ਼ਰੀ ਨੂੰ ਕਹਿੰਦੇ ਆ, ਮਿਸ਼ਰੀ, ਗੁੜ, ਤੇ ਮੱਝ ਦਾ ਦੁੱਧ, ਮਾਖੀਓ ਸ਼ਹਿਦ, ਸਾਰੀਆਂ ਕੁਦਰਤੀ ਨੇਚਰਲੀ ਮਿੱਠੀਆਂ ਚੀਜ਼ਾਂ ਨੇ, ਪਰ ਰੱਬ ਦੇ ਨਾਮ ਜਿੰਨੀਆਂ ਨਹੀਂ। ਜਿੰਨਾ ਵਾਹਿਗੁਰੂ ਮਿੱਠਾ ਓਨੀ ਕੋਈ ਚੀਜ਼ ਮਿੱਠੀ ਨਹੀਂ ਹੈ।
1: ਜਪ ਤਪ ਸੰਜਮ ਕਰਮ ਸੁਖ ਸਾਧਨ,
0: ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜਪ ਤਪ ਸੰਜਮ ਕਰਮ ਕਾਂਡ ਸਾਧਨ ਜਿੰਨੇ ਵੀ ਹਨ, ਯੋਗ ਜਿਵੇਂ ਕੱਲ ਵੀ ਮਹਾਰਾਜ ਸੁਖਮਣੀ ਸਾਹਿਬ ਚੋਂ ਇਹ ਪਤਾ ਆਪਾਂ ਵਿਚਾਰਿਆ ਸੀ ਵੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਕਈ ਤਰ੍ਹਾਂ ਦੇ ਜਪ ਤਪ ਜੰਗਲਾਂ ਪਹਾੜਾਂ 'ਚ ਜਾ ਕੇ ਕਰ ਲਏ, ਪਰ ਮਹਾਰਾਜ ਸਾਹਿਬ ਜੀ ਫੁਰਮਾਨ ਕਰਦੇ ਹਨ,
1: ਤੁਲ ਨਾ ਕਛੂਆ ਲਾਹੇ।
0: ਨਾਮ ਦੇ ਤੁਲ ਨਹੀਂ ਹੁੰਦਾ, ਤੁਲ ਨਾ ਕਛੂਆ ਲਾਹੇ, ਨਾਮ ਦੇ ਤੁਲ ਕੋਈ ਨਹੀਂ। ਨਾ ਜਪ, ਨਾ ਤਪ, ਨਾ ਸੰਜਮ, ਨਾ ਵਰਤ, ਨਾ ਪੂਜਾ, ਨਾ ਪਾਠ, ਨਾ ਤੀਰਥ ਯਾਤਰਾ, ਨਾ ਸਾਧ ਸੰਗਤ ਜੀ ਪੁੱਠੇ ਲਟਕ ਕੇ ਕੀਤਾ ਹੋਇਆ ਤਪ, ਨਾ ਯੋਗ ਸਾਧਨਾ। ਜਿੱਥੇ ਨਾਮ ਨਾਲ ਗੱਲ ਬਣਦੀ ਹੈ, ਜਿੰਨਾ ਛੇਤੀ ਨਾਮ ਨਾਲ ਮੁਕਤ ਦੁਆਰਾ ਖੁੱਲਦਾ ਹੈ, ਜਿੰਨੀ ਛੇਤੀ ਨਾਮ ਨਾਲ ਪਰਮਾਤਮਾ ਦੇ ਸਰੂਪ ਦੇ ਸਾਕਸ਼ਾਤ ਦਰਸ਼ਨ ਹੁੰਦੇ ਹਨ, ਹੋਰ ਕਿਸੇ ਸਾਧਨ ਨਾਲ ਉਹ ਨਹੀਂ ਹੋ ਸਕਦੇ, ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਹਾਂਜੀ,
1: ਚਰਨ ਕਮਲ ਨਾਨਕ ਮਨ ਵਿਧਿਓ।
0: ਪੰਚਮ ਪਾਤਸ਼ਾਹ ਪੰਜਵੇਂ ਨਾਨਕ ਜੀ ਬਚਨ ਕਰਦੇ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ 'ਚ ਵਿਧਿਓ ਵਿੰਨਿਆ ਗਿਆ ਹੈ। ਜਿਵੇਂ ਸਾਧ ਸੰਗਤ ਜੀ ਹੀਰੇ ਨੂੰ ਪਰੋਣ ਵਾਸਤੇ ਹੀਰੇ ਦੀ ਮਾਲਾ ਬਣਾਉਣ ਲਈ ਹੀਰੇ ਨੂੰ ਵਿੰਨਣਾ ਪੈਂਦਾ ਹੈ, ਅਤੇ ਹੀਰਾ ਹੁੰਦਾ ਸਖਤ, ਹੀਰੇ ਦੇ ਵਿੱਚੋਂ ਮੋਰੀ ਕਰਨ ਵਾਸਤੇ ਜਿਹੜਾ ਔਜ਼ਾਰ ਹੈ, ਜਿਹੜੀ ਛੈਣੀ ਹੈ, ਜਿਹੜਾ ਵਰਮਾ ਹੈ ਹੀਰੇ ਵਿੱਚੋਂ ਮੋਰੀ ਕਰਨ ਲਈ, ਉਹ ਵੀ ਹੀਰੇ ਦਾ ਹੀ ਬਣਾਉਣਾ ਪੈਂਦਾ, ਕਿਉਂਕਿ ਹੀਰਾ ਜਿੰਨਾ ਸਖਤ ਹੈ ਓਨੀ ਹੋਰ ਕੋਈ ਚੀਜ਼ ਸਖਤ ਹੁੰਦੀ ਨਹੀਂ। ਜਿਹੜੀ ਛੈਣੀ ਲਾਓਗੇ ਟੁੱਟ ਜਾਏਗੀ, ਫਿਰ ਉਹਦੇ 'ਤੇ ਛੈਣੀ ਜਾਂ ਹਥੌੜੀ ਜਾਂ ਹੀਰੇ ਨੂੰ ਵੇਧਣ ਵਾਸਤੇ ਵਰਮਾ ਜਿਹੜਾ ਹੈ, ਛੇਕ ਕਰਨ ਵਾਲੀ ਜਿਹੜੀ ਸੂਈ ਹੈ, ਜਿਹੜੀ ਉਹਦੇ ਵਿੱਚ ਡਰਿੱਲ ਹੈ, ਉਹ ਬਣਾਉਣੀ ਪੈਂਦੀ ਹੈ ਹੀਰੇ ਦੀ। ਸਾਡਾ ਮਨ ਵੀ ਹੀਰਾ ਹੈ, ਅਤੇ ਮਨ ਰੂਪੀ ਹੀਰੇ ਨੂੰ ਵਿੰਨਣ ਵਾਸਤੇ ਕਿਸੇ ਹੀਰੇ ਦਾ ਹੀ ਵਰਮਾ ਚਾਹੀਦਾ, ਅਤੇ ਉਹ ਹੀਰਾ ਵਾਹਿਗੁਰੂ ਦਾ ਨਾਮ ਹੈ। ਨਾਮ ਮਨ ਨੂੰ ਵਿੰਨ ਸਕਦਾ, ਹੋਰ ਕੋਈ ਚੀਜ਼ ਮਨ ਨੂੰ ਵਿੰਨ ਨਹੀਂ ਸਕਦੀ।
1: ਚਰਨ ਹੈ ਸੰਗ ਸਮਾਹੇ।
0: ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਦੇ ਨਾਮ ਨਾਲ ਮਨ ਵਿੰਨਿਆ ਗਿਆ, ਵਾਹਿਗੁਰੂ ਦੇ ਚਰਨਾਂ ਦੇ ਨਾਲ ਹੀ ਜੁੜ ਗਿਆ, ਚਰਨਾਂ ਵਿੱਚ ਹੀ ਸਮਾ ਗਿਆ।
1: ਸਾਰਗ ਮਹੱਲਾ ਪੰਜਵਾ।
0: ਸਾਰਗ ਰਾਗ ਵਿੱਚ ਪੰਚਮ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ,
1: ਮੇਰਾ ਪ੍ਰਭ ਸੰਗੇ ਅੰਤਰ ਜਾਮੀ।
0: ਮੇਰਾ ਪ੍ਰਭੂ ਅੰਤਰਜਾਮੀ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਔਰ ਉਹ ਅੰਦਰ ਸੰਗੇ ਨਾਲ ਮੇਰੇ ਦਿਲ ਵਿੱਚ ਬੈਠਾ ਹੋਇਆ ਹੈ, ਹੋਰ ਸਭ ਬਾਹਰ ਹਨ, ਉਹ ਅੰਦਰ ਹੈ। ਹੁਣ ਜਿਹੜਾ ਜਿੰਨਾ ਅੰਦਰ ਹੋਵੇਗਾ ਓਨਾ ਜਾਣਕਾਰ ਹੋਵੇਗਾ। ਜਿਵੇਂ ਸਾਧ ਸੰਗਤ ਜੀ ਦੁਨਿਆਵੀ ਤੌਰ 'ਤੇ ਵੀ ਜਿਹੜਾ ਬੰਦਾ ਸਾਡੇ ਜ਼ਿਆਦਾ ਨੇੜੇ ਹੁੰਦਾ ਨਾ, ਉਹ ਸਾਡਾ ਜ਼ਿਆਦਾ ਭੇਤੀ ਹੁੰਦਾ, ਜਿੰਨਾ ਦੂਰ ਹੁੰਦਾ ਉਹ ਘੱਟ ਭੇਤੀ ਹੁੰਦਾ, ਜਿੰਨਾ ਨੇੜੇ ਆਏਗਾ ਉਹ ਸਾਡਾ ਭੇਤ ਜ਼ਿਆਦਾ ਪਾਏਗਾ। ਹੁਣ ਸਾਡੇ ਸਾਰਿਆਂ ਤੋਂ ਨੇੜੇ ਕੌਣ ਹੈ? ਕਹੋ ਰਵਿਦਾਸ ਹੱਥ ਪੈ ਨੇੜੇ। ਕਹਿੰਦੇ ਬੰਦੇ ਨੂੰ ਆਪਣੇ ਹੱਥ ਸਾਰਿਆਂ ਤੋਂ ਨੇੜੇ ਨਜ਼ਰ ਆਉਂਦੇ ਆ, ਵੀ ਮੇਰੇ ਹੱਥ ਮੇਰੇ ਨੇੜੇ ਹਨ, ਮੈਂ ਸਿਰ 'ਤੇ ਲਾ ਲਵਾਂ, ਮੂੰਹ 'ਤੇ ਲਾ ਲਵਾਂ, ਡੋਲਿਆਂ 'ਤੇ, ਪੈਰਾਂ 'ਤੇ, ਮੈਂ ਹੱਥ ਜਿੱਥੇ ਮਰਜ਼ੀ ਆਪਣੇ ਸਰੀਰ 'ਤੇ ਨਹਾਉਣ ਵੇਲੇ ਬਲਦਾ ਹਾਂ, ਮੇਰੇ ਹੱਥ ਮੇਰੇ ਨੇੜੇ ਹਨ। ਪਰ ਭਗਤ ਜੀ ਕਹਿੰਦੇ ਹੱਥ ਤੇਰੇ ਦੂਰ ਹਨ, ਰੱਬ ਉਸ ਤੋਂ ਵੀ ਨੇੜੇ ਹੈ, ਅੰਦਰ ਬੈਠਾ ਹੋਇਆ ਹੈ। ਨੇੜੇ ਹੂੰ ਤੇ ਨੇੜੇ, ਨੇੜੇ ਤੋਂ ਵੀ ਨੇੜੇ, ਨੇੜੇ ਤੋਂ ਵੀ ਨੇੜੇ, ਉਹ ਅੰਤਰਜਾਮੀ ਪ੍ਰਭ ਮੇਰਾ ਸੰਗੇ ਅੰਤਰਜਾਮੀ, ਉਹ ਨਾਲ ਹੈ ਸਦਾ, ਅੰਗ ਸੰਗੇ ਅਭੰਗੰਗ ਬਿਭੂਤੇ।
1: ਆਗਾ ਕੁਸਲ ਪਾਸ਼ਾ ਖੇਮ ਸੁਖਾ।
0: ਉਹਦੀ ਕਿਰਪਾ ਨਾਲ ਆਗੇ ਕੁਸਲ ਦਰਗਾਹ ਵਿੱਚ ਵੀ ਰਸਤੇ ਸਾਫ ਹੋ ਜਾਂਦੇ ਆ, ਪਾਸ਼ਾ ਖੇਮ ਸੁਖਾ, ਪਿੱਛੇ ਸੰਸਾਰ ਵਿੱਚ ਵੀ ਸੁੱਖ ਤੇ ਆਨੰਦ ਹੁੰਦਾ ਹੈ। ਆਗੈ ਸੁਖ ਬੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਹਲਤ ਸੁਖ ਪਲਤ ਸੁਖ ਦਿੱਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਹਲਤ ਵਿੱਚ ਵੀ ਅਤੇ ਪਲਤ ਵਿੱਚ ਵੀ ਮਹਾਰਾਜ ਸੁਖ ਆਨੰਦ ਕਰਦੇ ਹਨ।
1: ਸਿਮਰਤ ਨਾਮ ਸਵਾਮੀ,
0: ਮਹਾਰਾਜ ਦਾ ਨਾਮ ਜਪਣ ਨਾਲ, ਸਵਾਮੀ ਜੀ ਦਾ ਭਜਨ ਕਰਨ ਨਾਲ ਦੋਵਾਂ ਜਹਾਨਾਂ ਵਿੱਚ ਸੁਖ ਦੀ ਪ੍ਰਾਪਤੀ ਹੁੰਦੀ ਹੈ। ਵਿਸਰਾਮ ਦੇ ਕੇ ਪੰਚਮ ਪਾਤਸ਼ਾਹ ਜੀ ਮਹਾਰਾਜ ਕਥਨ ਕਰਦੇ ਹਨ।
1: ਸਾਜਨ ਮੀਤ ਸਖਾ ਹਰ ਮੇਰਾ,
0: ਮੇਰਾ ਵਾਹਿਗੁਰੂ ਮੇਰਾ ਸੱਜਣ ਹੈ, ਮੇਰਾ ਵਾਹਿਗੁਰੂ ਮੇਰਾ ਮਿੱਤਰ ਹੈ, ਵਾਹਿਗੁਰੂ ਮੇਰਾ ਰਿਸ਼ਤੇਦਾਰ ਹੈ, ਵਾਹਿਗੁਰੂ ਮੇਰੀ ਮਾਂ ਹੈ, ਵਾਹਿਗੁਰੂ ਮੇਰਾ ਪਿਓ ਹੈ, ਵਾਹਿਗੁਰੂ ਮੇਰੀ ਭੈਣ ਹੈ, ਵਾਹਿਗੁਰੂ ਮੇਰਾ ਭਰਾ ਹੈ। ਅਤੇ ਐਸੇ ਭਗਤ ਵੀ ਹੋਏ ਨੇ ਜਿਹੜੇ ਕਹਿੰਦੇ ਵਾਹਿਗੁਰੂ ਮੇਰਾ ਪੁੱਤਰ ਹੈ, ਆਖੋ ਸਤਨਾਮ। ਉਹ ਭਗਤ ਵੀ ਹੋਏ ਨੇ, ਉਹ ਬਾਬਾ ਕਾਲੂ ਜੀ ਹੋਏ ਨੇ, ਬਾਬਾ ਕਰਿਆਨਦਾਸ, ਬਾਬਾ ਕਾਲੂ ਜੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ। ਸੌ ਜਨਮ ਭਗਤੀ ਕਰਦੇ ਰਹੇ, ਸੌ ਜਨਮ ਨਾਮ ਜਪਦੇ, ਕੋਈ ਮੰਗ ਕੀਤੀ ਕਿ ਹੇ ਪ੍ਰਭੂ ਮੇਰੇ ਘਰ ਪੁੱਤਰ ਬਣ ਕੇ ਆਵੇਂ, ਮੈਂ ਤੈਨੂੰ ਗੋਦੀ ਚੁੱਕਾਂਗਾ, ਮੈਂ ਤੇਰਾ ਮੱਥਾ ਚੁੰਮਾਂਗਾ, ਮੈਂ ਤੈਨੂੰ ਪਿਆਰ ਕਰਾਂਗਾ, ਮੈਂ ਤੈਨੂੰ ਲੋਰੀਆਂ ਦਿਆਂਗਾ। ਭਗਤਾਂ ਦੀਆਂ ਤਰੰਗਾਂ ਵੱਖਰੀਆਂ ਵੱਖਰੀਆਂ ਨੇ, ਕਿਉਂਕਿ ਜਿੰਨਾ ਪਿਆਰ ਪੁੱਤਰ ਨੂੰ ਕੀਤਾ ਜਾ ਸਕਦਾ ਹੈ, ਜਿੰਨਾ ਪਿਆਰ ਪੁੱਤਰ ਨੂੰ ਕੀਤਾ ਜਾ ਸਕਦਾ ਹੈ ਦੁਨੀਆਂ 'ਤੇ, ਓਨਾ ਪਿਆਰ ਹੋਰ ਕਿਸੇ ਨੂੰ ਵੀ ਨਹੀਂ ਕੀਤਾ ਜਾ ਸਕਦਾ। ਜਿੰਨਾ ਬੱਚਾ ਸਾਨੂੰ ਪਿਆਰਾ ਹੁੰਦਾ, ਅਤੇ ਉਹ ਭਗਤ ਸੌ ਜਨਮ ਭਗਤੀ ਕਰਦਾ ਰਿਹਾ ਕਿ ਵਾਹਿਗੁਰੂ ਮੇਰੇ ਘਰ ਪੁੱਤਰ ਬਣ ਕੇ ਆਵੇ ਅਤੇ ਮੈਂ ਤੈਨੂੰ ਗੋਦੀ 'ਚ ਖਿਡਾਵਾਂਗਾ। ਸੌ ਜਨਮ ਦੀ ਭਗਤੀ ਤੋਂ ਬਾਅਦ ਸੁਣੀ ਗਈ ਪੁਕਾਰ, ਬਾਬਾ ਕਾਲੂ ਜੀ ਦੇ ਰੂਪ ਜਦੋਂ ਪ੍ਰਗਟ ਹੋਏ ਬੇਦੀ ਕੁਲ ਵਿੱਚ, ਉਹਨਾਂ ਦੇ ਘਰ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਵਤਾਰ ਧਾਰ ਕੇ ਆ ਗਏ। ਉਹ ਵਾਹਿਗੁਰੂ ਦੇ ਪਿਆਰੇ ਤੇ ਸਾਰੇ ਰਿਸ਼ਤੇ ਵਾਹਿਗੁਰੂ ਨਾਲ ਹੀ ਰੱਖਦੇ ਨੇ। ਉਹ ਕਹਿੰਦੇ ਸੱਜਣ ਵੀ ਤੂੰ ਏ, ਮਿੱਤਰ ਵੀ ਤੂੰ ਏ, ਦੋਸਤ ਵੀ ਤੂੰ ਏ, ਮਾਂ ਪਿਓ ਭੈਣ ਭਰਾ ਧੀ ਪੁੱਤਰ ਮੇਰਾ ਤੂੰ ਹੀ ਏ, ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਨਹੀਂ ਹੈ।
1: ਗੁਣ ਗੋਪਾਲ ਹਰ ਰਾਇਆ,
0: ਜਿਹੜਾ ਵਾਹਿਗੁਰੂ ਰਾਇਆ, ਰਾਜਿਆਂ ਦਾ ਵੀ ਰਾਜਾ ਹੈ, ਅਸੀਂ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ। ਉਹਦੇ ਗੁਣ ਹੀ ਬੜੇ ਮਹਾਨ ਹਨ। ਉਹ ਦਾਤਾ ਹੈ, ਉਹ ਪ੍ਰਤਪਾਲਕ ਹੈ, ਉਹ ਬਖਸ਼ਿੰਦ ਹੈ, ਉਹ ਦੀਨ ਦਿਆਲ ਹੈ, ਉਹ ਸਦਾ ਕਿਰਪਾਲ ਹੈ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਕਿੰਨੀ ਉਹਦੀ ਉਪਮਾ ਕੀਤੀ ਬਾਣੀ ਵਿੱਚ। ਉਸ ਵਾਹਿਗੁਰੂ ਦੇ ਗੁਣ ਅਸੀਂ ਗਾਉਂਦੇ ਹਾਂ।
1: ਬਿਸਰ ਨ ਜਾਈ ਨਿਮਖ ਹਿਰਦੇ ਤੇ,
0: ਉਹ ਸਾਡੇ ਹਿਰਦੇ ਤੋਂ ਇੱਕ ਨਿਮਖ ਮਾਤਰ ਵੀ ਨਾ ਵਿਸਰੇ, ਇੱਕ ਅੱਖ ਦੇ ਝਮਕਣ ਜਿੰਨਾ ਸਮਾਂ ਉਹ ਵਾਹਿਗੁਰੂ ਨਾ ਭੁੱਲੇ, ਇਹੀ ਸਾਡੀ ਅਰਦਾਸ ਹੈ।
1: ਪੂਰਾ ਗੁਰੂ ਮਿਲਾਇਆ,
0: ਇਹ ਪ੍ਰਾਪਤੀ ਪੂਰੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਪੂਰਾ ਗੁਰੂ ਮਿਲਾਉਂਦਾ ਹੈ, ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ ਹੋ, ਵਾਰ ਵਾਰ ਆਪਣੇ ਗੁਰੂ ਕੋ ਜਾਸਾ। ਧੰਨ ਸ੍ਰੀ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਨੇ ਤਾਂ ਉਸ ਪਰਮਾਤਮਾ ਨਾਲ ਜੁੜਦੀ ਹੈ, ਉਹਦੇ ਨਾਲ ਸਾਂਝ ਪੈਂਦੀ ਹੈ, ਇਹ ਮਿਲਾਪ ਹੁੰਦਾ ਹੈ।
1: ਕਰ ਕਿਰਪਾ ਰਾਖੇ ਦਾਸ ਆਪਣੇ,
0: ਉਸ ਵਾਹਿਗੁਰੂ ਨੇ ਕਿਰਪਾ ਕਰਕੇ ਆਪਣੇ ਦਾਸ ਜਾਣ ਕੇ ਆਪਣੀ ਸ਼ਰਨ ਵਿੱਚ ਰੱਖਿਆ ਹੈ।
1: ਜੀ ਜੰਤ ਵਸ ਜਾ ਕੇ,
0: ਜਿਹਦੇ ਵਸ ਸਾਰਾ ਕੁਝ ਹੈ, ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ, ਜਾ ਕੇ ਕੀ ਆ ਸਭ ਕੁਛ ਹੋਏ, ਜਿਹਦੇ ਕੀੜੀ ਤੋਂ ਲੈ ਕੇ ਹਾਥੀ ਤੱਕ, ਮੱਛਰ ਤੋਂ ਲੈ ਕੇ ਗਰੜ ਤੱਕ, ਧਰਤੀ ਤੋਂ ਲੈ ਕੇ ਆਕਾਸ਼ ਤੱਕ, ਸਾਰਾ ਕੁਝ ਉਹਦੇ ਕੰਟਰੋਲ ਵਿੱਚ ਹੈ। ਉਹ ਵਾਹਿਗੁਰੂ ਸਾਡਾ ਆਪਣਾ ਹੈ, ਅਸੀਂ ਉਹਦੇ ਹਾਂ। ਉਹ ਕਿਰਪਾ ਕਰਕੇ, ਬਖਸ਼ਿਸ਼ ਕਰਕੇ, ਆਪ ਕਰ ਕਿਰਪਾ ਰਾਖੇ ਦਾਸ ਆਪਣੇ, अपने दासां नूं अपनी शरण विच अपनी गोद विच रखदा है।
1: एका लिव पूरन परमेश्वर,
0: उस पूर्ण परमेश्वर दी लिव लग गई, एक ध्यान लग गया, हर वेले इको ही ध्यान इको ही लिव। हुण आपां अपने अंदर झाती मारीए, सानू तो कई पासे दा ख्याल आउंदा है, कदी अपने कारोबार दा ख्याल, कदी अपनी दुकान दा, कदी अपनी खेती दा, कदी अपने रिश्तेदारां दा, कदी अपने विकारां दा, कदी अपनियां चंगियाईयां दा ते कदी अपनियां बुरियाईयां दा ख्याल मन च चलदा ही रहिंदा है। इक लिव नहीं लगी, धन गुरु नानक कृपा करे एक लिव लग जावे। लिव लग गई मोरी पग इनसों, इन्हां चरणां नाल लिव लग जावे, होर संसार दियां सारियां गल्लां ही भुल जाण। विसरनाई दातार अपना नाम दिओ, गुण गावां दिन रात नानक चाहोए।
1: भाउ नहीं नानक ताका,
0: कहिंदे जिन्हां दे मन च एका लिव पूर्ण परमेश्वर एक लिव लग गई है ना, जिन्हां नूं भाउ नहीं नानक ताका, उन्हां नूं किसे दा डर नहीं, कोई खतरा नहीं। ताती वाव ना लगई पार ब्रह्म सरनाई, चौ गिरद हमारे राम कार दुख लगे न पाई। जिसनों साजन राखसी दुश्मन कवन विचार, जिनू कलगिया वाला रख लवे दुश्मन उहदा की वाल विंगा कर सकते ने। महाराज साहब श्री गुरु नानक देव गुरु गोबिंद सिंह पातशाह कलगी धर जी कृपा करन, धन गुरु अर्जन देव पातशाह जी दे ए बचन साडे हिरदे च वसण, तखत साहब दी साडी यात्रा सफली होवे, इथों नाम दियां दा

ਗੁਰੂ ਖਾਲਸਾ ਸਾਧ ਸੰਗਤ ਜੀ, ਮਾਤਾ ਜੀ ਦੇ ਅਸਥਾਨ 'ਤੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਮਹਾਂਪੁਰਸ਼ ਪੰਜ ਪਿਆਰੇ ਸਾਹਿਬਾਨਾਂ ਦੀ ਪ੍ਰੇਰਣਾ ਸਦਕਾ ਨਾਨਕਸਰ ਸੰਪਰਦਾ ਵਾਲੇ ਮਹਾਂਪੁਰਸ਼ਾਂ ਵੱਲੋਂ 125,000 ਪਾਠ ਸ੍ਰੀ ਜਪਜੀ ਸਾਹਿਬ ਜੀ ਦੇ ਚੱਲ ਰਹੇ ਹਨ, ਜਿਨ੍ਹਾਂ ਦੀ ਸਮਾਪਤੀ 1 ਜੁਲਾਈ ਨੂੰ ਹੋਣੀ ਹੈ। ਸੰਗਤਾਂ ਹਾਜ਼ਰੀਆਂ ਭਰ ਕੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠਾਂ ਵਿੱਚ ਆਪਣਾ ਜਨਮ ਸਫਲਾ ਕਰਨ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਰਿਆਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਜੀ ਗੁਰੂ ਗਰੀਬ ਨਿਵਾਸ ਇਹ ਅੰਤਰ ਜਾਣਨ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਵਜੋਂ ਬੇਅੰਤ ਮਾਇਆ ਅਰਦਾਸ ਕਰਾਈ ਹੈ ਪਾਤਸ਼ਾਹ ਸਤਿਗੁਰੂ ਆਪ ਨੂੰ ਕਿਰਪਾ ਕਰਨੇ ਰਹਿਮਤ ਬਖਸ਼ਿਸ਼ ਕਰਨੇ ਦੇਹ ਰੁਕਤਾ ਦੇ ਨਾਮ ਦੇ ਦਾਤ ਬਖਸ਼ਿਸ਼ ਕਰਨੇ ਕਰ ਯਾਤਰਾ ਸਭ ਲੇਖ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਪਤ ਸਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀ ਆ ਗੁਰੂ ਰੂਪ

ਸਿਮਰਿਕ ਤਰਵਰ ਸਦੀਵ ਮੋਨ ਸਾਧਈ ਮਰਤ ਹੈ। ਬਿੰਦ ਕੇ ਸਦਈਆ ਦਾ ਹੀਜ ਕੀ ਵਡਈਆ ਦੇ ਦਬੰਦਰਾ ਸਦੀਵ ਪਾਏ ਨੰਗਈ ਫਿਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛਿਨ ਕੈਸ ਕੈ ਤਰਤ ਹੈ। ਭੂਤ ਬਨ ਚਾਰੀ ਛੇਤ ਛਾਉਣਾ ਸਭੈ ਦੂਤਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ। ਤ੍ਰਿਣ ਕੇ ਵਛਈਆ ਦਨ ਲੋਭ ਕੇ ਤਜਈਆ ਦੇ ਤੂੰ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਹੇ ਪੰਛ ਕੀ ਵਡਈਆ ਦੇ ਤਬਾ ਗੁਲਾਬ ਡਾਲ ਬ੍ਰਿਕ ਧਿਆਨ ਠਾਨੀਅਤ ਹੈ। ਜੇਤੇ ਵੱਡ ਗਿਆਨੀ ਤੇ ਨੋ ਜਾਨੀ ਪੈ ਵਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਆਨੀਅਤ ਹੈ। ਭੂਮ ਕੇ ਵਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਵਖਾਨੀਏ। ਫਲ ਕੇ ਵਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਸ ਫਿਰਈਆ ਤੇ ਤੂਤ ਕਹਿ ਪਛਾਨੀਏ। ਜਲ ਕੇ ਤਰਈਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਵਛਈਆ ਸੋ ਚਕੋਰ ਸਮ ਮਾਨੀਏ। ਸੂਰਜ ਸਿਵਈਆ ਤਾਹੇ ਕੌਲ ਕੀ ਬੜਾਈ ਦੇ ਤੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ। ਨਾਰਾਇਣ ਕਛ ਮਛ ਤਿੰਦੁਆ ਕਹਤ ਸਫ ਕੌਲ ਨਾਵ ਕੌਲ ਜਿਹ ਤਾਲ ਮੈਂ ਰਹਤ ਹੈ। ਗੋਪੀਨਾਥ ਗੁਜਰ ਗੋਪਾਲ ਸਭੇ ਥੇ ਨਜਾਰੇ ਦੇਖੀ ਕਿਸ ਨਾਮ ਕੇ ਮਹੰਤ ਲਹੀਅਤ ਹੈ। ਮਾਧਵ ਬਵਰ ਓ ਅਟੇ ਰੁਕੋ ਕਨਈਆ ਨਾਮ ਕੰਸ ਕੋ ਬਥਈਆ ਜੈ ਮਧੂਤ ਕਹੀਅਤ ਹੈ। ਮੂਡ ਰੂਡ ਪੀਟਤ ਨਾ ਗੂਟਤਾ ਕੋ ਬੇਦ ਪਾਵੇ ਬੂਝਤ ਨਾ ਤਾਹੇ ਜਾ ਕੇ ਰੱਖ ਰਹੀਅਤ ਹੈ। ਵਿਸ਼ਵਪਾਲ ਜਗਤਕਾਲ ਦੀਨ ਦਿਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ। ਜੋਗੀ ਜੱਟਾ ਥਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ

ਨਾਚਤ ਫਿਰਤ ਮੋਰ ਬਾਂਦਰ ਕਰਤ ਗੋਰ ਦਾਮਨੀ ਅਨੇਕ ਭਾਵ ਕਰਿ ਹੋਈ ਕਰਤ ਹੈ ਚੰਦਰਮਾ ਤੇ ਸੀਤਲ ਨਸੂਰ ਸਥਿਤ ਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ ਸ਼ਿਵ ਸੇ ਤਪਸਿਆਦ ਬ੍ਰਹਮਾ ਸੇ ਨ ਵੇਦਚਾਰੀ ਸਨਤ ਕੁਮਾਰ ਸੀ ਤਪਸਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸ਼ਿਵ ਭਏ ਏਕ ਗਏ ਏਕ ਫੇਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮਾ ਰਵਿ ਸੰਕੇਤ ਵੇਦ ਪੁਰਾਣ ਕੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਹਨ ਦੀ ਮਧਾਰ ਕਿਤੇ ਅਸੁਨੇ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰ ਪਿਕਾਮਰ ਕਿਤੇ ਗਨ ਨਾ ਪਰਤ ਏਤ ਭੂਮ ਹੀ ਤੇ ਹੋਏ ਕੇ ਫਿਰ ਭੂਮ ਹੀ ਮਿਲਾਏ ਹੈ ਜੋ ਕਿ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਗਿਛਾਇਆ ਗਈ ਗੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦਰਪ ਕੋ ਦਲਤ ਹੈ ਮਾਨ ਸੇ ਮਹੀਬ ਔ ਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਤਾਰਾ ਸੇ ਦਿੱਲੀ ਸਰਤੁ ਜੋ ਧੁਨ ਸੇ ਮਾਨਧਾਰੀ ਭੋਗ ਭੋਗ ਭੂਮਾਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਧੋਪ ਚੀਕ ਪੱਟ ਫੇਸ ਪੋਸਤੀ ਅਨੇਕਤਾ ਨਿਭਾਵਤ ਹੈ ਸੀਸ ਕੋ ਕਾਹ ਭਯ ਮਲ ਜੋ ਵਿਕਾੜਤ ਅਨੇਕ ਡੰਡ ਸੋਤ ਨ ਡੰਡੋ

ਨਾਮ ਸਾਫੀ ਮਾਨਸ ਕੀ ਜਾਤ ਸਭ ਇਕ ਪਹਿਚਾਨਬੋ ਕਰਤਾ ਕਰੀਮ ਸੋਈ ਰਾਜਕ ਰਹੀਮ ਹੋਈ ਦੂਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨਬੋ ਇਕ ਹੀ ਕਿਸੇ ਸਭ ਹੀ ਕੋ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨਬੋ ਦੇਹੁ ਰਾਮ ਸੀਤ ਸੋਈ ਪੂਜਾ ਨਿਵਾਜ ਹੋਈ ਮਨ ਸਭ ਏਕ ਪੈ ਅਨੇਕ ਕੋ ਫਰਮਾਉ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸ

ਵਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਸਰ।

ਜਮੀਨ ਜਮਾ ਜੇ ਰਚੰਗ ਸਰਬ ਮਕੀਨ ਮਕਾਂ ਜੇ ਰਾਗ ਨ ਰੂਪ ਨ ਰੇਖ ਰੁਖੰਗ ਜੇ ਤਾਪ ਨ ਸਾਪ ਨ ਸੁਖ ਸੁਖੰਗ ਜੇ ਰੋਗ ਨ ਸੋਗ ਨ ਭੋਗ ਭੋਯੰ ਜੇ ਖੇਦ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਪਿਤੰਗ ਜੇ ਰਚੰਗ ਛਤਰੀ ਛਤਰ ਛਿਦੰਗ ਜਿਹ ਰਾਗ ਨ ਰੇਖ ਨ ਰੋਗ ਬਣੰ ਜੇ ਦੁਆਖ ਨ ਤਾਕ ਨ ਦੁਖ ਗਣੰ ਜਿਹ ਅੰਡ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਕਿਓ ਅਨੁਭਵ ਬਦਾਪ ਪ੍ਰਚੰਡ ਲਿਓ ਸ੍ਰੇ ਸਿੰਧਰੂ ਬਿੰਦ ਨਗਿੰਦ ਨਗੰ ਸ੍ਰੇ ਜਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਅਭੇਵ ਨਰੰਗ ਨਰਪਾਨ ਨਿਰਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਜ ਅੰਡ ਸੇਤ ਜੋਤ ਭੁਜੰਗੀਏ ਦੇਵ ਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭੁ ਜਾਤ ਨ ਪਾਤਨ ਜੋਤ ਜੁਤੰਗ ਜਿਹ ਤਾਤ ਨ ਮਾਤਨ ਭਰਾਤ ਸੁਤੰਗ ਜਿਹ ਰੋਗ ਨ ਸੋਕ ਨ ਭੋਗ ਭੁਵੰਗ ਜਿਹ ਜੰਪਹਿ ਕਿੰਨਰ ਜਛ ਜੁਵੰਗ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜਰ ਅਥਾਦਿਕ ਪਾਂਧ ਗਣੰ ਭਵ ਭੂਤ ਭਵਿਖ ਭਵਾਨ ਤੁਵੰਗ ਜਿਹ ਅੰਡਜ ਸੇਤਜ ਜੇਰ ਰਜੰਗ ਰਜ ਭੂਮ ਆਕਾਸ ਪਤਾਲ ਜਲੰਗ ਰਜ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਮੇਰਾ ਆਕਾਸ ਨਿਵਾਸ ਸਿਤੰਗ ਰਜ ਰੋਜ

ਬਨਸਪਤੀ ਜਪਸਦਾ ਅਗਸਤ ਆਦ ਜੇ ਬੜੇ ਤਪਸਤ ਬੇ ਬਿਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨਜਾਤ ਬਾਤ ਮੰਤਰ ਮਿੱਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ

ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵ ਪਾਲ ਦੀਨ ਬੰਧ ਪ੍ਰਵੀਨ ਸ੍ਰੀ ਪਦ ਸਰਬ ਕੋ ਕਰਤਾਰ ਵਰਨ ਚਹਨਨਾ ਚਕਰ ਜਾਗੋ ਚਕਰ ਚਹਿਨਾਕਾਰ ਜਾਤ ਪਾਤ ਨਾ ਗੋਤ੍ਰ ਗਾਥਾ ਰੂਪ ਰੇਖ ਨਾ ਵਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਵਰਨ ਦੁਸ਼ਟ ਗੰਜਨ ਸਤਰੁ

सोत सोत थके महासुर पायो नह पार। त्वा प्रसाद दोहरा।

ਦਨ ਰਮਕ ਵਰਦਨ ਦੈਤ ਜਣੰ ਚੰਡਾ ਸੁਰ ਚੰਡਨ ਮੁੰਡ ਵਿਮੁੰਡਨ ਖਾਂਡਿਆ ਖੰਡਨ ਖੂਨ ਖਿਤੇ ਦਾਮਨੀਤ ਮੰਗਣ ਦੁਜਾ ਫਰੰਗਣ ਫਣੀ ਫੁੰਕਾਰਨ ਜੋਤ ਜਿਤੇ ਸਰਧਾਰ ਵਿਪਰਖਣ ਦੁਸ਼ਟ ਪ੍ਰਕਰ ਖਣ ਪੁਸ਼ਟ ਪ੍ਰਹਰ ਖਣ ਦੁਸ਼ਟ ਮਥੇ ਜੈ ਜੈ ਹੋ ਸੀ ਮੈਂ ਖਾਸੁਰ ਮਰਦਨ ਭੂਮਾ ਕਾਸਲ ਉਰਧ ਅਧੇ ਦਾਮਨੀ ਪ੍ਰਹਾਸਨ ਸੁਛਮ ਨਿਵਾਸਨ ਸ੍ਰੇਸ਼ਟ ਪ੍ਰਕਾਰ।

ਜਲ ਥਲ ਮਹੀ ਬਵੰਤਨ ਦੁਰੰਤ ਜਿਹ ਨੇਤ ਨੇਤ ਨਿਸ ਦਿਨੁ ਚਰੰਤ ਪਾਯੋ ਨ ਜਾਏ ਜਹ ਭੈਰ ਪਾਰ ਦੀ ਨਾਨ ਦੁਖ ਦਹਤਾ ਉਦਾਰ ਕਈ ਕੋਟ ਇੰਦਰ ਜਹ ਪਾਨ ਹਾਰ ਕਈ ਕੋਟ ਰੁਦਰ ਚੁਕੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ ਨਿਸ ਦਿਨੁ ਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਬ੍ਰਤ ਪਾਲ ਕਰੈ ਨਿਤ ਸੰਧੂ ਬਾਰਕ ਨੀਵਨ ਮਾ ਕੁਮਰੀ ਮਨਗਾਰੇ ਪੰਚ ਪਸੂ ਨਕ ਨਾਗ ਨਰਾਧਵ ਸਰਬ ਸਮੈ ਸਭ ਕੋ ਬ੍ਰਤ ਪਾਰੈ ਭੋਖਤ ਹੈ ਜਲ ਮੈ ਥਲ ਮੈ ਬਲ ਮੈ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਇਆ ਨਿਤ ਦੋਖਨ ਦੇਖਤ ਹੈ ਪਰ ਦੇਤ ਨਹਾਰੈ ਦਾਹਤ ਹੈ ਦੁਖ ਦੋਖਨ ਕਾ ਦੁਲ ਦੂਜਨ ਕੇ ਪਲ ਮੈ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰ ਨ ਪਾਏ ਸਕੇ ਪਦਮਾਪਤ ਵੇਦ ਕਤੇ ਬਾ ਭੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੋਖ ਰੁਹਾਨ ਕੀ ਰੋਜ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹੰ ਵੇਵ ਨਾ ਵੇਵ ਲਖਿਓ ਭਰਮ ਸਿਓ ਭਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨ ਆਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉਂ ਕਿਨ ਸ੍ਰੀ ਪਦਮਾਪਤ ਪਾਏ ਆਦ ਅਨੰਤ ਅਗਾਤ ਦਵੇਖ ਸੋ ਭੂਤ ਭਵਿਖ ਭਵਾਨ ਅਭੈ ਹੈ ਅੰਤ ਬਿਹੀਨ ਅਨਾਦ ਮਾਬ ਅਦਾਗ ਦੋ ਗਛਿਦ੍ਰ ਛੈ ਹੈ ਲੋਕਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਫਰਤਾ ਪ੍ਰਭੈ ਹੈ ਦੀਨ ਦਿਆਲ ਦਇਆ ਕਰ ਸ੍ਰੀਪਦ ਸੁੰਦਰ ਸ੍ਰੀਪਦ ਮਾਪਤ ਇਹ ਹੈ ਕਾਮ ਨ ਕ੍ਰੋਧ ਨ ਲੋਭ ਨ ਮੋਹ ਨ ਰੋਗ ਨ ਸੋਕ ਨ ਫੋਕ ਨ ਵਹਿ ਹੈ ਦੇਹ ਬਿਹੀਨ ਸਨੇਹ ਸਬੋਧਨ ਨੇਹ ਵਿਰਕਤ ਗੇਹ ਅਛੈ ਹੈ ਜਾਨ ਕੋ ਦੇਤਾ ਜਾਨ ਕੋ ਦੇਤ ਜਮੀਨ ਕੋ ਦੇਤ ਜਮਾਨ ਕੋ ਦਹਿ ਕਾਹੇ ਕੋ ਡੋਲਤ ਹੈ ਤੁਮਰੇ ਸੁਧ ਸੁੰਦਰ ਸ੍ਰੀ ਪਦਮਾਪਤ ਲੈ

ਚਾਰ ਹੁਕ ਪਾਰ ਜਗ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ। ਹਿੰਗੁਲਾ ਹਿਮਾਲ ਗਾਵੇ ਹਾ ਬਸੀ ਹਲ ਵਿਧਾਵੇ ਪੂਰਵੀ ਨ ਪਾਰ ਪਾਵੇ ਆ ਸਤ ਅਨਾਸ ਹੈ। ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ। ਨਿਰੰਜਨ ਅਭੇਵਨਾ ਤਵ ਅਵਿਨਾਸੀ ਹੈ। ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ। ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਹੁਜਈਆ ਹੈ ਮੁਹੱਈਆ ਮਹਾਬਾਲ ਕੇ। ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਜ ਮਹਾਯੋਗ ਹੂੰ ਕੋ ਯੋਗ ਹੈ ਧਰਈਆ ਦਰੁਮ ਛਾਲ ਕੇ। ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ। ਛੀਰ ਕੈਸ ਛੀਰਾ ਵਧ ਛਾਚ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲਿੰਦਰ ਕੇ ਗੂਲ ਕੇ। ਹੰਸ ਨੀ ਸਿਸੀ ਹਾਰੂ ਮਹੀਰਾ ਸਿਹੋ ਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਤੋ ਸਿੰਧ ਰੂਲ ਕੇ। ਪਾਰਸੀ ਪਲਾਉ ਗਠ ਰੂਪਾ ਕੈਸੀ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਰ ਕੇ। ਚੰਪਾ ਸੀ ਚੰਦੇਰੀ ਗੋਟ ਚਾਂਦਨੀ ਸੀ ਚੰਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕੈਲਾਸ ਕਮਾਊ ਗੜ੍ਹ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ। ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲਬਾ ਨੇਰ ਹੰਸ ਕੈਸੀ ਹਾਜੀਪੁਰ ਦੇਖ ਮੋਹੀਅਤ ਹੈ। ਚੰਦਨ ਸੀ ਚੰਪਾਵਤ ਚੰਦਰਮਾ ਸੀ ਚੰਦਰਗੇਰ ਚਾਂਦਨੀ ਸੀ ਚੰਦਗੜ੍ਹ ਜੋਨ ਜੋਹੀਅਤ ਹੈ। ਗੰਗਾ ਸਮ ਗੰਗਧਾਰ ਬਕਾਂਸ ਸੀ ਬਿਲੰਦਾਬਾਦ ਕੀਰਤ ਤਿਹਾਰੀ ਕੇ ਉਜਿਆਰੀ ਸੋਹੀਅਤ ਹੈ। ਫਰਾਸੀ ਫਿਰੰਗੀ ਫਰਾਸੀਸ ਕੇ ਦੁਰੰਗੀ ਮਕਰਾਨ ਕੇ ਬਿਰਦੰਗੀ ਤੇਰੇ ਗੀਤ ਗਾਈਅਤ ਹੈ। ਬਖਰੀ ਕੰਧਾਰੀ ਗੋਰ ਕਖਰੀ ਗਿਰਦੇ ਜਾਚਾਰੀ ਪੌਣ ਕੇ ਹਰੀ ਤੇਰੋ ਨਾਮ ਧਿਆਈਅਤ ਹੈ। ਪੂਰਬ ਪਲਾਉ ਕਾਮ ਰੂਪ ਕਮਾਉ ਸਰਬ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ। ਪੂਰਨ ਪ੍ਰਤਾਪੀ ਚੰਦਰ ਮੰਤਰ ਤੇ ਅਤਾਪੀ ਨਾਥ ਕੀਰ

Vay. Vay. Vay. Vay.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਦ ਪੰਕਜ ਬੰਦਨਾ,

0: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂਹੀ ਪਾਤਸ਼ਾਹੀਆਂ ਕੀ ਆਤਮਿਕ ਜੋਤ ਗੁਰਤਾ ਗੱਦੀ 'ਤੇ ਸੁਭਾਈਮਾਨ ਜੁਗੋ ਜੁਗ ਅਟਲ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਅਪਾਰ ਬਖਸ਼ਿਸ਼ ਦੇ ਪਾਤਰ ਬਣਦਿਆਂ ਹੋਇਆ ਵਡਭਾਗੇ ਹਾਂ ਸਾਧ ਸੰਗਤ ਸਤਿ ਸ਼੍ਰੀ ਅਕਾਲ ਪੁਰਖ ਜੀ ਦੀ ਪੂਰਨ ਕਿਰਪਾ ਬਖਸ਼ਿਸ਼ ਹੋਈ ਹੈ। ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਸ਼ਾਹੇ ਸ਼ਹਿਨ ਸ਼ਾਹ ਦਸ਼ਮੇਸ਼ ਪਿਤਾ ਧੰਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਮਹਾਨ ਬਖਸ਼ਿਸ਼ਾਂ ਭਰੀ ਧਰਤੀ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਵਚਲ ਨਗਰ ਆਪ ਸਾਰੀਆਂ ਸੰਗਤਾਂ ਬੜੇ ਪ੍ਰੇਮ ਨਾਲ ਸਤਿਗੁਰ ਦੇ ਪਾਵਨ ਅਸਥਾਨ 'ਤੇ ਯਾਤਰਾ ਕਰਦਿਆਂ ਦਰਸ਼ਨ ਦਿਦਾਰੇ ਕਰ ਰਹੇ ਹੋ। ਚੱਲ ਰਹੇ ਗੁਰੂ ਕੇ ਦੀਵਾਨਾਂ ਦੇ ਅਨੁਸਾਰ ਪਿਛਲੇ ਪਹਿਰ ਦੇ ਦੀਵਾਨਾਂ ਦਾ ਸਮਾਂ ਹੈ। ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਅਸੀਸ ਬਖਸ਼ੀਸ਼ ਦੇ ਆਪਾਂ ਨੇ ਪਾਤਰ ਬਣਨਾ ਹੈ। ਅੱਜ ਸਾਧ ਸੰਗਤ ਜੀ ਬਹੁਤ ਵੱਡਾ ਮਹਾਨ ਇਤਿਹਾਸਕ ਦਿਨ ਵੀ ਹੈ। ਸਿੱਖ ਪੰਥ ਦੇ ਮਹਾਨ ਸ਼ਹੀਦ ਖਾਲਸਾ ਰਾਜ ਦੇ ਪਹਿਲੇ ਬਾਦਸ਼ਾਹ ਸਨਮਾਨਯੋਗ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਅੱਜ ਮਹਾਨ ਸ਼ਹਾਦਤ ਦਾ ਦਿਨ ਹੈ। ਸੋ ਆਓ ਪਿਆਰ ਨਾਲ ਮਨ ਬਿਰਤੀਆਂ ਇਕਾਗਰ ਕਰੋ, ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਉਚਾਰਨ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰ ਫਿਰ ਕਿਰਪਾ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ।
1: ਸਤਿ

ਸਾਹਿਬ ਜੀ ਦੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਕਥਾ ਚੱਲ ਰਹੀ ਹੈ। ਹਜ਼ੂਰ ਆਗਰੇ ਦੀ ਧਰਤੀ 'ਤੇ ਬਖਸ਼ਿਸ਼ਾਂ ਵਰਤਾ ਰਹੇ ਹਨ। ਪਿਛਲੇ ਪ੍ਰਸੰਗ ਦੇ ਵਿੱਚ ਆਪਾਂ ਨੇ ਸਰਵਣ ਕੀਤਾ ਸੀ ਲੜੀਵਾਰ ਇਤਿਹਾਸ ਦੀ ਕਥਾ ਦੇ ਸਮੇਂ ਕਿ ਗੁਰਦੇਵ ਪਾਤਸ਼ਾਹ ਨੇ ਇਸੇ ਆਗਰੇ ਦੀ ਧਰਤੀ ਦੇ ਸੇਵਕ ਸ਼ਰਧਾਲੂ ਸਿੱਖ ਜਿਹੜੇ ਸਨ ਉਹਨਾਂ ਨੂੰ ਕੇਸਾਂ ਦੀ ਮਹਾਨਤਾ ਦਰਸਾਈ ਔਰ ਪਾਤਸ਼ਾਹ ਨੇ ਬੋਲ ਕਹੇ ਕਿ ਕੇਸ ਗੁਰੂ ਕੀ ਮੋਹਰ ਹਨ। ਜਿਵੇਂ ਮੋਹਰ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਕਰੰਸੀ ਦਾ ਕੋਈ ਮੁੱਲ ਨਹੀਂ ਹੁੰਦਾ, ਇਸੇ ਪ੍ਰਕਾਰ ਸਿੱਖ ਦੀ ਪਛਾਣ ਕੇਸਾਂ ਕਰਕੇ ਹੈ। ਔਰ ਗੁਰੂ ਸਾਹਿਬ ਦੀ ਅਸੀਸ ਖੁਸ਼ੀ ਇਸੇ ਵਿੱਚ ਹੈ ਕਿ ਅਸੀਂ ਕੇਸਾਂ ਦੀ ਸੰਭਾਲ ਕਰਨੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਇਸ ਸਮੇਂ ਦੇ ਦੌਰਾਨ ਹੀ ਸਾਧ ਸੰਗਤ ਜੀ ਆਗਰੇ ਦੀ ਧਰਤੀ ਦਾ ਇੱਕ ਇੱਥੋਂ ਦਾ ਕਾਜ਼ੀ ਹੈ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਖਾਨ ਖਾਨਾ ਆਇਆ ਹੈ ਔਰ ਸੱਯਦ ਹੈ। ਹਜ਼ੂਰ ਨੂੰ ਵੇਖ ਕੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਵਡਿਆਈ ਨੂੰ ਔਰ ਪੰਥ ਦੀ ਚੜ੍ਹਦੀ ਕਲਾ ਨੂੰ ਵੇਖ ਕੇ ਇਹਦੇ ਤੋਂ ਜਰਿਆ ਨਾ ਗਿਆ। ਔਰ ਜਿਹੜਾ ਵਜ਼ੀਰ ਖਾਂ ਸਰਹੰਦ ਦਾ ਸੂਬੇਦਾਰ ਹੈ, ਜ਼ਾਲਮ ਸਿੱਖ ਪੰਥ ਦਾ ਵੈਰੀ, ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲਾ, ਇਹਦਾ ਇਹ ਖਾਸਮ ਖਾਸ ਬੰਦਾ ਹੈ। ਔਰ ਇਹ ਖਾਨ ਖਾਨਾ ਸੱਯਦ ਨੇ ਵੇਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਔਰ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਦੀ ਆਪਸ ਵਿੱਚ ਬੜੀ ਨੇੜਤਾ ਹੈ ਔਰ ਬਾਦਸ਼ਾਹ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੁਕਮ ਨੂੰ ਸੱਤ ਬਚਨ ਕਹਿ ਕੇ ਮੰਨ ਰਿਹਾ ਹੈ। ਬੜਾ ਮਾਣ ਸਨਮਾਨ ਗੁਰਦੇਵ ਪਾਤਸ਼ਾਹ ਦਾ ਕਰ ਰਿਹਾ ਹੈ, ਇਹ ਅੰਦਰੋਂ ਈਰਖਾ ਰੱਖਦਾ ਹੈ। ਔਰ ਵਜ਼ੀਰ ਖਾਂ ਦੇ ਕੋਲੋਂ ਇਸ ਨੇ ਲਾਲਚ ਵੀ ਕਈ ਪ੍ਰਕਾਰ ਦੇ ਇਹਨੂੰ ਦਿੱਤੇ ਹੋਏ ਨੇ ਔਰ ਮਹਾਰਾਜ ਸਾਹਿਬ ਦੀ ਵਡਿਆਈ ਨੂੰ ਜਰ ਵੀ ਨਹੀਂ ਰਿਹਾ ਅਤੇ ਪਾਤਸ਼ਾਹ ਦੀ ਹੇਠੀ ਕਰਨੀ ਚਾਹੁੰਦਾ ਹੈ। ਗੁਰਦੇਵ ਪਾਤਸ਼ਾਹ ਨੂੰ ਇਹਨੇ ਸਵਾਲ ਕੀਤਾ, ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਸੱਚੇ ਪਾਤਸ਼ਾਹ ਨੂੰ ਬੜੇ ਸਤਿਕਾਰ ਨਾਲ ਉੱਚੀ ਜਗ੍ਹਾ 'ਤੇ ਬਿਠਾਇਆ, ਮਾਣ ਸਨਮਾਨ ਦਿੱਤਾ, ਭੇਟਾਵਾਂ ਰੱਖੀਆਂ, ਹਜ਼ੂਰ ਦੇ ਚਰਨ ਪਰਸੇ, ਤਾਂ ਇਹ ਜਿਹੜਾ ਖਾਨ ਖਾਨਾ ਸੱਯਦ ਹੈ, ਕਾਜ਼ੀ ਹੈ, ਇਹ ਵੀ ਦਰਬਾਰ ਦੇ ਵਿੱਚ ਮੌਜੂਦ ਹੈ। ਇੱਥੇ ਮਹਾਰਾਜ ਸਾਹਿਬ ਦੀ ਵਡਿਆਈ ਨੂੰ ਵੇਖ ਕੇ ਇਹਨੇ ਤਰਕ ਨਾਲ ਸ਼ਰਾਰਤ ਦੇ ਨਾਲ ਸਵਾਲ ਕੀਤਾ ਹੈ। ਸਾਧ ਸੰਗਤ ਜੀ, ਸਵਾਲ ਕਰਨਾ ਗੁਨਾਹ ਨਹੀਂ ਹੁੰਦਾ, ਮਾੜੀ ਗੱਲ ਨਹੀਂ, ਪਰ ਸਵਾਲ ਕਰਨ ਦੇ ਪਿੱਛੇ ਭਾਵਨਾ ਦੇਖਣੀ ਪੈਂਦੀ ਹੈ। ਇੱਕ ਸਵਾਲ ਕਰਨ ਵਾਲੇ ਦੀ ਭਾਵਨਾ ਸਿੱਖਣ ਦੀ ਹੁੰਦੀ ਹੈ, ਬੁਰੇ ਪਾਸੇ ਤੋਂ ਤੋਬਾ ਕਰਕੇ ਉਹ ਸੱਚ ਦੇ ਮਾਰਗ 'ਤੇ ਜੇ ਚੱਲਣਾ ਚਾਹੁੰਦਾ ਹੈ ਅਤੇ ਉਹ ਗਿਆਨ ਲੈਣਾ ਚਾਹੁੰਦਾ ਹੈ, ਉਹਦੇ ਸਵਾਲ ਦਾ ਜਵਾਬ ਪ੍ਰੇਮ ਨਾਲ ਦੇਣਾ ਚਾਹੀਦਾ ਹੈ। ਪਰ ਕਈ ਸਵਾਲ ਕਰਨ ਵਾਲੇ ਸ਼ਰਾਰਤੀ ਹੁੰਦੇ ਨੇ, ਕਈ ਸਵਾਦੂ ਹੁੰਦੇ ਨੇ, ਸਵਾਲ ਕਰਦੇ ਰਹਿਣਾ, ਜਵਾਬ ਲੈਂਦੇ ਰਹਿਣਾ, ਕਈ ਕਈ ਸਾਲ ਉਹਨਾਂ ਦੀ ਜ਼ਿੰਦਗੀ ਇੱਦਾਂ ਹੀ ਨਿਕਲ ਜਾਂਦੀ ਹੈ। ਇਹ ਖਾਨ ਖਾਨਾ ਸੱਯਦ ਸ਼ਰਾਰਤ ਨਾਲ ਸਵਾਲ ਕਰਦਾ ਹੈ ਔਰ ਤਰਕ ਕਰਦਾ ਹੈ। ਹਜ਼ੂਰ ਨੂੰ ਕਹਿੰਦਾ ਹੈ ਕਿ ਪਾਤਸ਼ਾਹ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਤਾ ਗੱਦੀ ਦੇ ਤੁਸੀਂ ਵਾਰਸ ਹੋ, ਕੋਈ ਕਰਾਮਾਤ ਦਿਖਾਓ। ਗੁਰੂ ਨਾਨਕ ਸਾਹਿਬ ਦੇ ਘਰ 'ਚ ਕੋਈ ਚਮਤਕਾਰ ਹੈ, ਕੋਈ ਕਰਾਮਾਤ ਹੈ, ਤੁਸੀਂ ਕਰਾਮਾਤ ਦਿਖਾਓ। ਗੁਰਦੇਵ ਦਿੱਤਾ ਪਾਤਸ਼ਾਹ ਨੇ। ਜਦੋਂ ਇਹਨੇ ਦੂਸਰੀ ਵਾਰ ਫਿਰ ਕਿਹਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਬਾਦਸ਼ਾਹ ਵੱਲੇ ਹੱਥ ਕਰਕੇ ਕਿਹਾ ਕਿ ਇਹ ਬਾਦਸ਼ਾਹ ਜੋ ਤਖ਼ਤ 'ਤੇ ਬੈਠਾ ਹੈ, ਬਹਾਦਰ ਸ਼ਾਹ,

بادشاہ دے کراماتوں کا گھٹ نہیں، بادشاہ دے کراماتوں کا جی چاہے ایک چاہے موت دا حکم سنا دے، جی چاہے تا کسی قیدی نے جی قید خانے وچ رہا کرا دے، قید خانے وچ رہا کرا دے، اسی نو پھانسی دے تختے تو آزاد کر دے، اسی دے تختے تو آزاد، بادشاہ وی اپنے آپ وچ کرامات، بادشاہ وی اپنے آپ وچ کرامات، بادشاہ کہندے نے قاضی جی، بادشاہ کہندے نے قاضی جی، چاہے تا بادشاہ جی چاہے تا کسی غریب بندے نو کسی راجا بنا دے، جی چاہے تا راجا بنا کسی امیر بندے نو کوئی زمین جائیداد دے نو کوئی جہان دو چلا کے جب کر لے نو کنگال بنا دے، اونوں منگتا بنا دے، اونوں منگتا بنا تو گردیو بادشاہ کہندے نے ਤੇ ਬਾਦਸ਼ਾਹ ਆਪਣੇ ਸਮੇਂ ਦਾ ਇਹ ਮੋਸਤਾ ਤੋਂ ਕਾਏ ਹੋਏ ਸਮੇਂ ਦਾ ਜਿਹੜੇ ਨੇ ਕਰਾਮਾਤ ਦੇ ਕੋਈ ਨਹੀਂ ਸ਼ਬਦ ਜਿਹੜੇ ਨੇ ਕਰਾਮਾਤ ਤੋਂ ਘੱਟ ਨਹੀਂ। ਪਰ ਉਹ ਕਾਜੀ ਫੇਰ ਅੱਗੇ ਬੋਲਦਾ ਰਿਹਾ, ਕਾਜੀ ਨੇ ਕਿਹਾ ਰਾਜ ਬਾਦਸ਼ਾਹ ਤਾਂ ਆਪਣੀ ਜਗ੍ਹਾ ਤੇ ਠੀਕ ਹੈ, ਬਾਦਸ਼ਾਹ ਤਾਂ ਪੁੱਤ ਤਾਕਤ ਰੱਖਦਾ ਹੈ, ਉਹਦਾ ਹੁਕਮ ਮੰਨਣਾ ਪੈਂਦਾ ਹੈ ਸਾਰਿਆਂ ਨੂੰ, ਕੋਈ ਖੁਸ਼ੀ ਨਾਲ ਮੰਨੇ, ਕੋਈ ਮਜ਼ਬੂਰੀ ਨਾਲ ਮੰਨੇ, ਕੋਈ ਮਜ਼ਬੂਰੀ ਨਾਲ ਤੁਸੀਂ ਕੋਈ ਕਰਾਮਾਤ ਹੋਰ ਬਤਾਓ, ਕੋਈ ਕਰਾਮਾਤ ਹੋਰ ਦਿਖਾਓ। ਆਏ ਸੱਚੇ ਪਾਤਸ਼ਾਹ ਨੇ ਫਿਰ ਆਪਣੇ ਸੱਚੇ ਪਾਤਸ਼ਾਹ ਦੇ ਵਿੱਚੋਂ ਆਪਣੇ ਜੇਬ ਦੇ ਵਿੱਚੋਂ ਹੱਥ ਜੇਬ ਦੇ ਵਿੱਚੋਂ ਪੈਸੇ ਕੱਢੇ, ਮਾਇਆ ਕੱਢੀ ਪੈਸੇ ਕੱਢੇ ਮਾਇਆ, ਔਰ ਗੁਰਦੇਵ ਪਾਤਸ਼ਾਹ ਨੇ ਉਹ ਮਾਇਆ ਔਰ ਗੁਰਦੇਵ ਬੰਦੇ ਨੂੰ ਬੰਦਾ ਨਹੀਂ ਸਮਝਦਾ, ਉਹ ਫਿਰ ਬੰਦੇ ਨੂੰ ਬੰਦਾ ਆਪਣਿਆਂ ਦੇ ਉੱਪਰ ਹੀ ਉਹ ਘੂਰ ਘੂਰ ਕੇ ਹੁਕਮ ਚਲਾਉਣ ਲਈ ਘੂਰ ਘੂਰ ਕੇ ਹੁਕਮ ਚਲਾਉਣ ਲੱਗ ਪੈਂਦਾ। ਪਾਤਸ਼ਾਹ ਕਹਿੰਦੇ ਨੇ ਇਤਿਹਾਸ ਦੀ ਕਥਾ ਦੇ ਦਰਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਸੱਚੇ ਪਾ ਜਿਹੜਾ ਬਾਦਸ਼ਾਹ ਦਾ ਹੁਕਮ ਹੈ ਇਹ ਵੀ ਆਪਣੇ ਬਾਦਸ਼ਾਹ ਕਰਾਵਾ, ਇਹ ਵੀ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਰਤੇ ਹੁਕਮ ਅਸੀਂ ਕੋ ਕਹਿਓ, ਬਰਤੇ ਹੁਕਮ ਅਸੀਂ ਕਹਿ ਲੱਗੇ ਜਿਹੜਾ ਹੁਕਮ ਵਰਤਦਾ ਹੈ, ਕਹਿ ਲੱਗੇ ਜਿਹੜਾ ਹੁਕਮ ਵਰਤਦਾ ਹੈ, ਮਾਰੇ ਬਖਸ਼ੇ ਦੇਰ ਮਹੀਨਾ, ਮਹਾਰਾਜ ਕਹਿੰਦੇ ਦੇਰ ਮਹੀਨਾ, ਬਾਦਸ਼ਾਹ ਕਿਸੇ ਨੂੰ ਮਾਰ ਦੇ ਕਿਸੇ ਨੂੰ ਬਖਸ਼ ਦੇ, ਬੜੀ ਬੜੀ ਕਰਾਮਾਤ ਹੈ, ਬੜੀ ਬੜੀ ਕਰਾਮਾਤ ਹੈ, ਇਹ ਬਾਦਸ਼ਾਹ ਦਾ ਮੁਖ ਜਿਹੜਾ ਇਹ ਵੀ ਬੜੀ ਵੱਡੀ ਅਜ਼ਮਤ ਹੁੰਦੀ ਹੈ, ਇਹ ਵੀ ਬੜੀ ਵੱਡੀ ਅਜ਼ਮਤ ਹੁੰਦੀ ਹੈ। ਮਹਾਰਾਜ ਦੇ ਬੋਲ ਸੁਣ ਕੇ ਜਿਹੜਾ ਸਰੀਆ ਹੈ ਬੋਲੇ ਸਰ ਕੇ ਨਾਲ ਫਿਰ ਸਵਾਲ ਕੀਤਾ ਹੈ, ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਦਾ ਸਤਿਗੁਰੂ ਠੀਕ ਹੈ, ਕਰਾਮਾਤ ਹੈ, ਸਤਿਗੁਰੂ ਠੀਕ ਪਰ ਕਲਾਸੀ ਨਹੀਂ ਤਾਂ ਕੋਈ ਕਰਾਮਾਤ ਦਿਖਾਓ ਨਾ, ਮਹਾਰਾਜ ਕਰਾਮਾਤ ਬੜੇ ਤਰੰਗ ਨਾਲ ਬੋਲਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਸੁਭਾ ਲਓ ਬਾਦਸ਼ਾਹ ਬਣ ਰਹੇ ਹੋ, ਉਹ ਤਾਂ ਬਾਦਸ਼ਾਹ ਹੈ ਆਪਣੇ ਸਮੇਂ ਦਾ, ਅਸੀਂ ਵੀ ਮਾਨਦੇ ਹਾਂ ਆਪਣੇ ਸਮੇਂ ਦਾ, ਅਸੀਂ ਵੀ ਮਾਨਦੇ ਹਾਂ, ਸਭ ਪਾਸੇ ਹਜ਼ੂਰ ਬਾਦਸ਼ਾਹ ਦਾ ਹੁਕਮ ਹੀ ਚੱਲਦਾ ਹੈ, ਮੰਨਣਾ ਪੈਂਦਾ ਹੈ, ਹੁਕਮ ਹੀ ਚੱਲਦਾ ਹੈ, ਮੰਨਣਾ ਪੈਂਦਾ ਹੈ, ਤੇ ਮਹਾਰਾਜ ਅਸੀਂ ਤਾਂ ਆਪ ਜੀ ਦੇ ਪਰਸੋਂ ਕੁਝ ਸੁਣਨਾ ਚਾਹੁੰਦੇ ਹਾਂ, ਤੇ ਤੁਸੀਂ ਕੋਈ ਕਰਾਮਾਤ ਦਿਖਾਓ ਨਾ, ਤੁਸੀਂ ਕੋਈ ਕਰਾਮਾਤ ਦਿਖਾਓ, ਤੇ ਗੁਰਦੇਵ ਪਿਤਾ ਜੀ ਨੂੰ ਆਖਦਾ ਹੈ, ਕਹਿੰਦਾ ਜੇ ਤੁਸੀਂ ਕੋਈ ਬਾਤ ਕੋਈ ਗਿਆਨ ਕੋਈ ਮਹਾਰਾਜ ਜੀ ਦੇ ਪਾਤਸ਼ਾਹ ਕਰਾਮਾਤ ਜਾਣਦੇ ਹੋ ਤਾਂ ਉਸ ਪ੍ਰਕਾਸ਼ ਕਰੋ, ਜਾਂ ਪ੍ਰਗਟ ਕਰੋ, ਪ੍ਰਗਟ ਕਰੋ, ਤੇ ਜਦੋਂ ਇਸ ਪ੍ਰਕਾਰ ਕਲਗੀ ਧਰ ਦੇ ਵਿਚਾਰ ਨੇ ਕਲਗੀ ਧਰ ਦੇ ਤਰਕ ਭਰੇ ਬੋਲ ਜਗ ਦੇ ਨਾਲ ਸੁਣੇ ਬੋਲ ਸੁਣੇ ਹਨ, ਨਾਲ ਸੁਣਾਮੀ ਸੁਣੇ ਹਨ, ਤੇ ਹਜ਼ੂਰ ਨੇ ਆਪਣੀ ਜੇਬ ਦੇ ਵਿੱਚ ਹਜ਼ੂਰ ਹੱਥ ਪਾਇਆ ਹੈ, ਜੇਬ ਦੇ ਵਿੱਚ ਹੱਥ ਪਾਇਆ ਹੈ, ਤੇ ਮਾਲਕ ਜੀ ਨੇ ਆਪਣੀ ਜੇਬ ਦੇ ਵਿੱਚ ਹੱਥ ਪਾਇਆ, ਆਪਣੀ ਜੇਬ ਦੇ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਮੋਹਰ ਕੱਢੀ ਹੈ, ਇੱਕ ਮੋਹਰ ਕੱਢੀ ਹੈ, ਤੇ ਪਾਤਸ਼ਾਹ ਕਹਿੰਦੇ ਨੇ ਸੁਣੋ ਸਾਰਿਆਂ ਨਾਲ ਸੰਬੋਧਨ ਉਸ ਕੇ ਬੋਲ ਦੇ ਸਾਰੇ ਸੁਣ ਲਓ ਫਿਰ ਬਚਨ ਕਹਿੰਦੇ ਨੇ ਹੁਣ ਸੁਣ ਲਓ ਫਿਰ ਬਚਨ।

0: ਔਰ ਅੱਜ ਹੱਥ ਵਿੱਚ ਮੋਹਰ ਲੈ ਕੇ ਅੱਜ ਪੈਸੇ ਨੂੰ ਲੈ ਕੇ ਕਹਿੰਦੇ ਆ ਜਿਹੜੀ ਸਾਡੇ ਹੱਥ ਦੇ ਵਿੱਚ ਮੋਹਰ ਹੈ ਸਾਡੇ ਹੱਥ ਦੇ ਵਿੱਚ ਮੋਹਰ ਹੈ ਇਹ ਦੂਸਰੀ ਅਜਮਤ ਹੈ ਅਜਮਤ ਆਖਦੇ ਨੇ ਸਾਧ ਸੰਗਤ ਦੀ ਕਰਾਮਾਤ ਆਖਦੇ ਨੇ ਸਾਧ ਸੰਗਤ ਗੁਰਦੇਵ ਜੀ ਕਹਿੰਦੇ ਨੇ ਪਹਿਲੀ ਕਰਾਮਾਤ ਨੇ ਸਾਨੂੰ ਦੱਸਿਆ ਪਹਿਲੀ ਕਰਾਮਾਤ ਕੋਲ ਹੁੰਦੇ ਨੇ ਦੱਸਿਆ ਕਿ ਬਾਦਸ਼ਾਹ ਦੀ ਜਿਹੜੀ ਦੂਸਰੀ ਕਰਾਮਾਤ ਹੈ ਇਹ ਮੋਹਰ ਹੁੰਦੀ ਹੈ ਕਰਾਮਾਤ ਪੈਸਾ ਹੈ ਮੋਹਰ ਹੁੰਦੀ ਹੈ ਇਹ ਦੂਸਰੀ ਕਰਾਮਾਤ ਹੈ ਸੱਯਦ ਸੁਣ ਕੇ ਫੇਰ ਤੀਸਰੀ ਵਾਰ ਬੋਲਦਾ ਹੈ ਫੇਰ ਤੀਸਰੀ ਵਾਰ ਬੋਲਦਾ ਹੈ ਬਾਰ ਬਾਰ ਖਾਲਸਾ ਜੀ ਇੱਕੋ ਗੱਲ ਕਰੀ ਜਾ ਰਿਹਾ ਹੈ ਜੀ ਇੱਕੋ ਗੱਲ ਕਰੀ ਜਾ ਰਿਹਾ ਹੈ ਜਿੰਦਾ ਪਾਤਸ਼ਾਹ ਤੁਹਾਡੇ ਵਿੱਚ ਕਿਹੜੀ ਕਰਾਮਾਤ ਹੈ ਤੁਸੀਂ ਵੀ ਆਪਣੇ ਵਿੱਚ ਕਿਹੜੀ ਕਰਾਮਾਤ ਹੈ ਤੁਸੀਂ ਵੀ ਆਪਣੇ ਕੋਲ ਕਰਾਮਾਤ ਇਹ ਦੌਲਤ ਜਿਹੜੀ ਅਨੇਕ ਪ੍ਰਕਾਰ ਦੀ ਦੌਲਤ ਹੈ ਅਨੇਕ ਪ੍ਰਕਾਰ ਦੀ ਹੈ ਇਹ ਪਾਤਸ਼ਾਹ ਜਿਸ ਤੇ ਮਾਨੇ ਲੋਕ ਹਜ਼ਾਰੀ ਇਸ ਨੂੰ ਤਾਂ ਹਜ਼ਾਰਾਂ ਲੋਕ ਇਸ ਦੌਲਤ ਨੂੰ ਤਾਂ ਹਜ਼ਾਰਾਂ ਲੋਕ ਮੰਗਦੇ ਹਨ ਉਹਨਾਂ ਦਾ ਕਰਾਮਾਤ ਮੰਗਦੇ ਹਨ ਹੁਣ ਕਲਗੀ ਧਾਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਦੇਵ ਦੇ ਕਈ ਰੂਪ ਹਨ ਆਕਾਸ਼ ਦੇ ਵਿੱਚ ਹਵਾ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਤੇਰੇ ਵਿੱਚ ਤੁਰਦੇ ਸੈਂਕੜ ਦੇ ਵਿੱਚ ਫੋਰ ਦੇ ਵਿੱਚ ਬਾਹਰ ਸੈਂਕੜ ਦੇ ਵਿੱਚ ਹਵਾ ਦੇ ਵਿੱਚ ਲਹਿਰਾਈ ਹੈ ਆਕਾਸ਼ ਹਵਾ ਦੇ ਵਿੱਚ ਲਹਿਰਾਈ ਹੈ ਦਰਸ਼ਨ ਕਰੋ ਇੰਜ ਜਿਵੇਂ ਅਰਸ਼ਾਦ ਕਰੋ ਜੀ ਲੋੜ ਨਹੀਂ ਸਮਝਦੇ ਬਹੁਤ ਜਿਹੜੇ ਨੇ ਉਹ ਲੜਦੇ ਖਾਲਸੇ ਦੇ ਹਰ ਵੇਲੇ ਕੋਲ ਹੋਣੀ ਚਾਹੀਦੀ ਹੈ ਤੇ ਹਰ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਥ ਬਖਸ਼ਿਸ਼ ਪਾਰਾ ਹੈ ਸਾਨੂੰ ਵੀ ਦਾਤ ਸੰਗਤ ਜੀ ਜਦੋਂ ਇੱਕ ਮਿਆਸ ਦੇ ਵਿੱਚੋਂ ਬਾਹਰ ਕੱਢੀ ਇੱਕ ਮਿਆਸ ਦੇ ਸਾਰੇ ਦਰਬਾਰੀ ਜਿਹੜੇ ਨੇ ਵੇਖਣ ਵਾਲੇ ਦਰਬਾਰੀ ਸੁਣਨ ਵਾਲੇ ਵੇਖਣ ਨੇ ਸੁਣ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਚਿਹਰਿਆਂ ਦੇ ਰੰਗ ਪੀਲੇ ਪੈ ਗਏ ਤੇਜ ਮੁਖ ਤੋਂ ਸ੍ਰੀ ਪਾਤ ਕਹਿੰਦੇ ਕਿ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੰਦਗੀ ਫਿਰ ਪਵਿੱਤਰ ਪਾਵਨ ਮਹਾਰਾਜ ਕਹੇ ਹਨ ਪਵਿੱਤਰ ਪਾਵਨ ਬਚਨ ਕਹੇ ਹਨ ਮਹਾਰਾਜ ਨੇ ਬੋਲ ਕੇ ਕਹਿਣ ਲੱਗੇ ਸੁਣਾ ਫਿਰ ਆਪਣੀ ਇੱਕ ਕਰਾਮਾਤ ਸੁਣੋ ਮਨ ਸਾਹਿਬੀ ਇੱਕ ਕਰਾਮਾਤ ਹੈ ਗੁਰੂ ਨਾਨਕ ਹਜ਼ੂਰ ਨੇ ਤੀਸਰੀ ਕਰਾਮਾਤ ਹਜ਼ੂਰ ਨੇ ਤੀਸਰੀ ਕਰਾਮਾਤ ਜਿਹੜੀ ਹਰ ਵੇਲੇ ਖਾਲਸੇ ਦੇ ਗਾਤਰੇ ਦੇ ਵਿੱਚ ਕਰਾਮਾਤ ਹੁੰਦੀ ਹੈ ਤੇ ਆਪਣੇ ਨੇ ਉਹ ਹੋਣੀ ਚਾਹੀਦੀ ਹੈ ਜਿਹੜੇ ਆਪਣੇ ਕੋਲ ਪਿਆਰ ਨਾਲ ਜਿਹੜੇ ਆਪਣੇ ਨਾਲ ਗੁਰੂ ਦੀ ਬਖਸ਼ਿਸ਼ ਸਮਝਦੇ ਹੋਇਆ ਗੁਰੂ ਦੀ ਏਕ ਨੂੰ ਆਪਣੇ ਕੋਲ ਰੱਖਦੇ ਨੇ ਸਾਥ ਏਕ ਨੂੰ ਆਪਣੇ ਕੋਲ ਰੱਖ ਗੁਰੂ ਦਾ ਸ਼ਸਤ ਸਰੀਰ ਦਾ ਅੰਗ ਸਮਝ ਕੇ ਆਪਣੇ ਨਾਲ ਲੱਗਦੇ ਅੰਗ ਸਮਝ ਕੇ ਮਹਾਰਾਜ ਨਾਲ ਬੋਲ ਕੇ ਬੋਲ ਤੇਰਾ ਹੋਣੇ ਸਿਰ ਬੋਲ ਲੱਗ ਇੱਕ ਵਾਰ ਬੋਲ ਖੇਡ ਇੱਕ ਅਗਲਾ ਸਵਾਲ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਲਾਹੀ ਦਰਗਾਹ ਜਦੋਂ ਕੋਈ ਮਰਦ ਹੱਥ ਜ਼ਰੂਰ ਜ਼ਿਕਰ ਕਰਨਾ ਹੈ ਰਜ਼ੌਰੀ ਦੇ ਵਿੱਚ ਆਪ ਜੀ ਦਾ ਰਜ਼ੌਰੀ ਦਾ ਜਨਮ ਹੋਇਆ ਬਾਬਾ ਬੰਦਾਸ ਸਿੰਘ ਜੀ ਦਾ ਜਨਮ ਹੋਇਆ ਜੋ ਨਵਾਂ ਸ਼ਹਾਦਤ ਦਾ ਦਿਨ ਹੈ ਆਪਣਾ ਦਾ ਸ਼ਹਾਦਤ ਔਰ ਗੁਰੂ ਸਵਾਰੇ ਨੂੰ ਚੱਲਦੇ ਚੱਲਦੇ ਕਈ ਥਾਵਾਂ ਦੇ ਉੱਤੇ ਚੱਲਣ ਦੇ ਕਰਦੇ ਕਰਦੇ ਹੈ ਇਸ ਜਗ੍ਹਾ ਤੇ ਮੁੱਠਿਆ ਗੁਰਦੁਆਰਾ ਹੈ ਕਿ ਬੰਦਾ ਘਾਤ ਹੈ ਗੁਰਦੁਆਰਾ ਇੱਥੇ ਮਾਧੋਦਾਰ ਹੈ ਬੈਰਾਗੀ ਦੇ ਰੂਪ ਵਿੱਚ ਆਪ ਜੀ ਬੈਰਾਗੀ ਦੇ ਰੂਪ ਵਿੱਚ ਅਸਥਾਨ ਤੇ ਟਿਕੇ ਹੋਏ ਸਨ ਇਸ ਅਸਥਾਨ ਤੇ ਟਿਕੇ ਹੋਏ ਸਨ ਗੁਰੂ ਸਵਾਰੇ ਜਦੋਂ ਗੁਰੂ ਗੋਬਿੰਦ ਸਿੰਘ ਸੱਜੇ ਸਵਾਰੇ ਜਦੋਂ ਗੁਰੂ ਗੋਬਿੰਦ ਸਾਹਿਬ ਨੇ ਕਮਾਲ ਦਰਸ਼ਾ ਰੱਖਦਾ ਜੀ ਇੱਥੇ ਆਏ ਮਾਲ ਦਰਬਾਰ ਪਿਤਾ ਮਹਾਰਾਜ ਦਾ ਦੇਖਣ ਆਉਣ ਦਾ ਇੱਕ ਇਹ ਵੀ ਕਾਰਨ ਸੀ ਹੋਰ ਵੀ ਕਈ ਕਾਰਨ ਨੇ ਇਤਿਹਾਸ ਵਿੱਚ ਲਿਖੇ ਨੇ ਕਾਰਨ ਨੇ ਇੱਕ ਇਹ ਵੀ ਬੜਾ ਵੱਡਾ ਕਾਰਨ ਹੈ ਮਹਾਰਾਜ ਇਹ ਵੀ ਜੁੜਾ ਵੀ ਦਾ ਕਾਰਨ ਜੜ ਪੜਨ ਵਾਸਤੇ ਵੀ ਰਾਜ ਦੀ ਜੜ ਅੰਥ ਦਾ ਜਸੇਦਾਰ ਪੰਥ ਦਾ ਜਸੇਦਾਰ ਲੀਡਰ ਥਾਪ ਕੇ ਤੋੜ ਵਾਸਤੇ ਥਾਪ ਕੇ ਤੋੜ ਵਾਸਤੇ ਮਹਾਰਾਜ ਦੇ ਡੇਰੇ ਵਿੱਚ ਗਏ ਮਹਾਰਾਜ ਬੜੀ ਲੰਮੀ ਇਹ ਕਥਾ ਹੈ ਔਰ ਬੜੀ ਲੰਮੀ ਕਈ ਪ੍ਰਕਾਰ ਦੇ ਉਹਨਾਂ ਨੇ ਸਾਧ ਸੰਗਤ ਦੇ ਉਹਨਾਂ ਚਮਤਕਾਰ ਕਰਾਮਾਤਾਂ ਵਿਖਾਈਆਂ ਪਰ ਕੋਈ ਪੇਸ਼ ਨਾ ਗਿਆ ਪੂਰਿਆ ਗੁਰੂ ਜੀ ਦੇ ਪੇਸ਼ ਸਭਰਾ ਪੂਰੇ ਗੁਰੂ ਦੇ ਸਾਹਮਣੇ ਸਭਰਾ ਫੇਰ ਦੇ ਸਾਹਮਣੇ ਹੈ ਕਿ ਮਹਾਰਾਜ ਦੇ ਚਰਨਾਂ ਚ ਪਏ ਪਾਸ ਨੇ ਖਿੰਦੇ ਬਾਟੇ ਦੀ ਬੋਲ ਛਕਾਈ ਖੰਡੇ ਬਾਟੇ ਦੀ ਭਾਈ ਗੁਰਬਖਸ਼ ਸਿੰਘ ਨਾਮ ਹੀ ਆਉਂਦਾ ਹੈ ਭਾਈ ਗੁਰਬਖਸ਼ ਸਿੰਘ ਬਹਾਦਰ ਨਾਮ ਦੇ ਵੀ ਪਰਜਲ ਸਿੰਘ ਬਹਾਦਰ ਸਾਹਿਬ ਜੀ ਦਾ ਨਾਮ ਰੱਖਿਆ ਪਰ ਹਜ਼ੂਰ ਸੱਚ ਪਾਤਸ਼ਾਹ ਨੇ ਇਸੇ ਸਲਤੀ ਦੋਤੇ ਪਾਤਸ਼ਾਹ ਪੰਜ ਤੀਰ ਦਿੱਤੇ ਆਪਣੇ ਤੀਰ ਬਾੜ ਇੱਕ ਪੱਥੇ ਦੇ ਵਿੱਚੋਂ ਪੰਜ ਤੀਰ ਦਿੱਤੇ ਇਹਦੇ ਵਿੱਚੋਂ ਸਤਿਗੁਰੂ ਨੇ ਤੇਗ ਦਿੱਤੀ ਸਤਿਗੁਰੂ ਨੇ ਪਾਤਸ਼ਾਹ ਨੇ ਨਿਸ਼ਾਨ ਸਾਹਿਬ ਦਿੱਤਾ ਨਗਾਰਾ ਦਿਸ਼ਾਨ ਹੋਰ ਦਿੱਤੀ ਨਗਾਰਾ ਦਿੱਤਾ ਔਰ ਪੰਜ ਪਿਆਰੇ ਪੰਜ ਸਿੰਘ ਦਿੱਤੇ ਵੀ ਸਾਡੇ ਨਾਲ ਹੋਰ ਕੁਬਰੇ ਨੇ ਵੀ ਸਿੰਘ ਔਰ ਹਲ ਬਹਿਤਾ ਗੋਲੀਆਂ ਥਾਵੜਾ ਦਿੱਤਾ ਕਿ ਅਸੀਸਾਂ ਥਾਵੜਾ ਦਿੱਤਾ ਪੰਜਾਬ ਦੀ ਧਰਤੀ ਨੂੰ ਭੇਜਿਆ ਕਿ ਜਾਓ ਬਾਬਾ ਦੀ ਧਰਤੀ ਨੂੰ ਭੇਜਿਆ ਕਿ ਜਲੋ ਬਾਬਾ ਜੀ ਦੀਆਂ ਜੜਾਂ ਪੁੱਟੋ ਕਿ ਨਿਆਮ ਹੀ ਦਾ ਹੱਕ ਸਾਡਾ ਸਾਹੂ ਦਾ ਰਾਜ ਦਾ ਹਰਸਾ ਰਾਜ ਸਾਹੂ ਦਾ ਰਾਜ ਖਾਲਸਾ ਪੰਜਾਬ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਪੰਜਾਬ ਵਿੱਚ ਜਾ ਕੇ ਬਾਬਾ ਬੰਸਰ ਹਾਲ ਦੀ ਪੇਟ ਨਾਲ ਇੱਟ ਖੜਕਾ ਹੀ ਕਈ ਸ਼ਹਿਰਾਂ ਦਾ ਬਲੀਆ ਮਿਲ ਗਈ ਕਈ ਸ਼ਹਿਰਾਂ ਦਾ ਬਲੀਆ ਗੁਰੂ ਸਵਾਰਾ ਫਿਰ ਖਾਲਸਾ ਰਾਜ ਕਹਿਣ ਤੋਂ ਬਾਅਦ ਫਿਰ ਖੀਰ ਰਾਜ ਗੁਰਦਾਸ ਨਗਰ ਦੀ ਗੜੀ ਦੇ ਵਿੱਚ ਗੁਰਦਾਸ ਨਗਰ ਦੀ ਗੜੀ ਘੇਰੇ ਹੋਏ ਖਾਲਸੇ ਸਾਥੀ ਨਾਲ ਕੈਦ ਕੀਤੇ ਹੋਏ ਨੇ ਨਾਲ ਕਹੇ ਸਾਥੀ ਹੋਏ ਜੀ ਫਿਰ ਆਪ ਜੀ ਦੇ ਸਾਹਮਣੇ ਉਹਨਾਂ ਦਾ 4 ਸਾਲ ਦੇ ਸੁਪਨਾਣੀ ਦਾ ਜਾਇਆ ਸਾਹਿਬ ਦਾ ਕਈ ਮਹੀਨਿਆਂ ਦੇ ਕੈਦ ਦੇ ਵਿੱਚ ਸੀ ਉਹ ਬਾਹਰ ਲਿਆਂਦਾ ਦੇ ਵਿੱਚ ਸੀ ਔਰ ਲਿਆ ਕੇ ਸਾਹਮਣੇ ਬਾਬਾ ਬੰਦਾ ਸਿੰਘ ਬਹਾਦਰ ਸੀ ਜਦੋਂ ਭਾਈ ਅਜੈ ਸਿੰਘ ਆਏ ਭਾਈ ਅਜੈ ਸਿੰਘ ਕਿਦਾਂ ਦਾ ਸੀਨ ਹੈ ਕਿਦਾਂ ਦਾ ਮਾਹੌਲ ਹੈ ਤਸਵੀਰ ਹੈ ਅੱਖਾਂ ਦੇ ਲਿਆਓ ਤਸਵੀਰ ਹੈ ਅੱਖਾਂ ਦੇ ਲਿਆਓ ਪਿਤਾ ਤੇ ਪੁੱਤਰ ਦੀ ਸਥਾਨ ਹੈ ਪਿਤਾ ਤੇ ਪੁੱਤਰ ਭਾਰ ਜੀ ਕੇ ਬਾਬਾ ਅਜੈ ਸਿੰਘ ਆਪਣੇ ਪਿਤਾ ਬਾਬਾ ਅਜੈ ਸਿੰਘ ਬਹਾਦਰ ਦੀਆਂ ਲੱਤਾਂ ਨੂੰ ਜਾ ਕੇ ਸਿੰਬੜੇ ਸਾਡੇ 4 ਸਾਲ ਦੀ ਉਮਰ ਨੇ ਸਾਡੇ 4 ਸੰਗਲਾਂ ਵਿੱਚ ਵੱਧਿਆ ਹੋਇਆ ਕੌਮ ਦਾ ਜੰਗਲ ਵਿੱਚ ਪੱਤਾਂ ਵੱਧੇ ਹੋਏ ਨੇ ਅੱਖਾਂ ਹੀ ਅੱਖਾਂ ਦੇ ਵਿੱਚ ਅਸੀਸ ਦਿੱਤੀ ਹੈ ਪੁੱਤਰ ਜੋ ਅਸੀਸ ਬਾਬੀ ਹੈ ਫੱਟੇ ਸਰ ਨੂੰ ਯਾਦ ਕਰੋ ਬਾਬਾ ਫਤਿਹ ਸਿੰਘ ਜ਼ਿਆਦਾ ਬਾਬਾ ਫਤਿਹ ਸਿੰਘ ਨੂੰ ਸਾਹਿਬ ਦਾ ਬਾਬਾ ਨੂੰ ਬਾਲ ਮਿਲੇਗਾ ਸ਼ਹਾਦਤ ਦਾ ਬਾਲ ਮਿਲੇਗਾ ਨੇ ਪੀਣਾ ਹੈ ਸ਼ਹਾਦਤ ਦਾ ਚਾਨਣ ਸ਼ਹਾਦਤ ਨਹੀਂ ਪੀਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਜਪੀ ਗਏ ਸਿੰਘ ਮਹਾਰਾਜ ਦਾ ਔਰ ਆਖਿਰ ਜਪੀ ਗਏ ਰਖੀਆ ਬਾਦਸ਼ਾਹ ਜ਼ਾਲਮਾਂ ਨੇ ਰਖੀਆ ਲਾਦਾਂ ਨੇ ਕਿਹਾ ਬੰਦਾ ਸਿੰਘ ਦਾ ਖੰਜਰ ਲਗੜੋ ਆਪਣੇ ਬੰਦਾ ਦਾ ਖੰਜਰ ਪੱਲੇ ਦਾ ਖੜੋ ਆਪਣੇ ਪੁੱਤਰ ਦੇ ਉੱਪਰ ਜਾਗਰ ਹਥਿਆਰ ਚਲਾਓ ਤੇ ਕਹਿਣ ਲੱਗੇ ਮੇਰੇ ਗੁਰੂ ਨੇ ਪਾਠ ਪੜਾਇਆ ਹੈ ਵੱਡੇ ਜਾਂਦੇ ਤੇ ਡਿੱਗੇ ਤੇ ਬਜ਼ੁਰਗ ਤੇ ਬਮਾਰ ਡਿੱਗੇ ਤੇ ਬਜ਼ੁਰਗ ਤੇ ਬਮਾਰ ਦੇ ਵੀ ਕਮਜ਼ੋਰ ਤੇ ਵਾਰ ਨਹੀਂ ਕਰਨਾ ਕਮਜ਼ੋਰ ਤੇ ਵਾਰ ਮੇਰਾ ਆਪਣਾ ਪੁੱਤਰ ਹੈ ਇਹ ਤਾਂ ਇਸ ਸਰਕਾਰ ਦਾ ਜੇ ਤੁਹਾਡਾ ਬਾਦਸ਼ਾਹ ਬੇਟਾ ਹੁੰਦਾ ਤੇ ਮੇਰਾ ਹੱਥ ਬਾਹਰ ਤੇ ਉੱਪਰ ਵੀ ਮਦੀ ਦੇ ਮੇਰੇ ਨਹੀਂ ਸੀ ਉਹਦੇ ਉੱਪਰ ਵੀ ਔਰ ਇਸ ਤੋਂ ਬਾਅਦ ਫਿਰ ਦੋ ਜਲਾਦਾਂ ਨੇ ਬਾਬਾ ਅਜੈ ਸਿੰਘ ਦੀਆਂ ਲੱਤਾਂ ਨੇ ਪਕੜੀ ਅੱਜ ਦੋ ਸਿਪਾਹੀਆਂ ਨੇ ਉਹਨਾਂ ਦੇ ਹੱਥੀਆਂ ਪਕੜੇ ਜ਼ਮੀਨ ਤੇ ਲਟਾਇਆ ਹੱਥ ਪਕੜੇ ਜ਼ਮੀਨ ਤੇ ਲਟਾਇਆ ਫਿਰ ਉਹਨਾਂ ਦਾ ਜੀ ਪੇਟ ਜਾਣ ਦਾ ਆ ਗਿਆ ਛਾਤੀ ਤੇ ਤਿੱਖਾ ਖੰਜਰ ਚਲਾਇਆ ਛਾਤੀ ਤੇ ਤਿੱਖਾ ਖੌਲ ਲਾਇਆ ਤੜਫਦਾ ਹੋਇਆ ਔਰ ਦਿਲ ਬਾਬਾ ਅਜੈ ਸਿੰਘ ਜੀ ਦਾ ਕਰੇ ਕਿ ਬਾਬਾ ਬਾਬਾ ਸਿੰਘ ਜੀ ਦਾ ਬਾਦਲ ਕਿ ਮੂੰਹ ਵਿੱਚ ਤੁੰਨਿਆ ਗਿਆ ਮੂੰਹ ਚ ਪਾਇਆ ਮੂੰਹ ਵਿੱਚ ਤੁੰਨਿਆ ਗਿਆ ਔਰ ਫਿਰ ਹਾਥ ਪਾਇਆ ਔਰ ਫਿਰ ਹਾਥ ਮਰਾਂ ਦਾ ਨਾੜਾਂ ਦਾ ਰੁਕ ਭਰ ਕੇ ਕੱਢ ਕੇ ਬਾਰ ਬਾਰ ਬੰਦਾ ਸਿੰਘ ਦੇ ਹੱਥ ਦੇ ਨਾਲ ਵਿੱਚ ਆ ਬੰਦਾ ਔਰ ਪੁੱਛਦੇ ਨੇ ਹਾਲੇ ਕਹਿੰਦੇ ਕੀ ਮਹਿਸੂਸ ਹੁੰਦਾ ਹੈ ਅਗਲੇ ਕਹਿੰਦੇ ਕਹਿੰਦੇ ਅਣਖ ਦਾ ਮੈਦਾਨ ਦੇ ਵਿੱਚੋਂ ਦੇ ਅਣਖ ਦੇ ਮੈਦਾਨ ਗੈਰ ਜ਼ਮੀਰ ਦੀ ਦੁਨੀਆ ਦੇ ਗੈਰ ਜ਼ਮੀਰ ਦੀ ਤੁਸੀਂ ਹਾਰ ਗਏ ਹੋ ਮੈਂ ਗੁਰੂ ਦੀ ਹਸੀਸ ਬਖਸ਼ ਲੈ ਕੇ ਗੁਰੂ ਦੀ ਹਸੀਸ ਬਖਸ਼ੇ ਚਲਿਆ ਹੋਇਆ ਤੇ ਹਾਲਕ ਮਿੱਠੇ ਕਰਵਾਏ ਜਾਂਦੇ ਹਨ ਤੇ ਲੋਕ ਵਾਏ ਜਾਂਦੇ ਮਿੱਠੇ ਨਾਲ ਮੂੰਹ ਮਿੱਠਾ ਕਰਦੇ ਨੇ ਤੇ ਮਿੱਠੇ ਨਾਲ ਇੰਨਾ ਹੀ ਸਥਾਨ ਜਾਗਾ ਦੀ ਮੇਰੇ ਪੁੱਤਰ ਦੇ ਇੰਨਾ ਹੀ ਲੇਜੀ ਦੇ ਨਾਲ ਮੇਰਾ ਮਿੱਠੇ ਕਰਵਾਏ ਤੇ ਮੇਰਾ ਕਿੰਨਾ ਵੱਡਾ ਇਤਿਹਾਸ ਹੈ ਇੰਨਾ ਵੱਡਾ ਬਾਬਾ ਜੀ ਨੂੰ ਸਵਾਲ ਕੀਤਾ ਜਲਾਦ ਨੇ ਬਾਬਾ ਜੀ ਨੂੰ ਸਵਾਲ ਸਮੇਂ ਦੇ ਹਾਲਾਤਾਂ ਬਾਰੇ ਪੁੱਛਿਆ ਨੇ ਸਮੇਂ ਦੇ ਹਾਲਾਤ ਲੱਗਾ ਕਦੇ ਹਿਰਨੀ ਦੇ ਲੱਗਾ ਸੀ ਕਦੇ ਇੱਥੇ ਹਿਰਨੀ ਦੇ ਬਜਦੇ ਤੁਸੀਂ ਹਥਿਆਰ ਤੀਰ ਸਮਾਨ ਸੁੱਟ ਦਿੱਤੇ ਬੈਰਾਗੀ ਸਮਾਨ ਸੁੱਟ ਦਿੱਤੇ ਬੈਰਾਗੀ ਤੁਹਾਡਾ ਆਪਣਾ ਪੁੱਤਰ ਤੁਹਾਡੇ ਸਾਹਮਣੇ ਅੱਡਾ ਖਾਂ ਦੇ ਸ਼ਹੀਦ ਕੀਤਾ ਤੇ ਸਤਮ ਕੀਤਾ ਕੋ ਕੇ ਅਸੀਂ ਮਾਰਿਆ ਹੁਣ ਤੁਹਾਡਾ ਗਿਰ ਸਰ ਮਾਰਿਆ ਹੁਣ ਤੁਹਾਡਾ ਸੰਗ ਜੀ ਸਰੋ ਇਹ ਬੈਰਾਗ ਮਜੀ ਇਤਿਹਾਸ ਹੈ ਇਹ ਬੈਰਾਗ ਬਾਬਾ ਜੀ ਨੇ ਜਵਾਬ ਦਿੱਤਾ ਬਾਬਾ ਜੀ ਨੇ ਜਵਾਬ ਦੇਣ ਦਾ ਇਤਿਹਾਸ ਹੈ ਕਹਿਣ ਲੱਗੇ ਉਹ ਮੈਂ ਪੂਰੇ ਗੁਰੂ ਵਾਲਾ ਕਹਿਣ ਲੱਗੇ ਉਹ ਹੁਣ ਮੈਨੂੰ ਪੂਰਾ ਗੁਰੂ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਿਲ ਗਿਆ ਗੋਬਿੰਦ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮਰਾਟ ਸ੍ਰੀ ਗੁਰੂ ਦੀ ਮਿਹਰਬਾਨੀ ਬੜਦਾ ਇਸ ਵਾਰ ਅੰਮ੍ਰਿਤ ਛਕ ਲਿਆ ਹੈ ਹੁਣ ਮੇਰੇ ਵਿੱਚ ਅੰਮ੍ਰਿਤ ਦੀ ਸ਼ਕਤੀ ਹੁਣ ਮੇਰੇ ਨੇਮ ਦੀ ਅੰਮ੍ਰਿਤ ਵੇਲੇ ਦੀ ਸਿਮਰਨ ਦੀ ਅੰਮ੍ਰਿਤ ਹੁਣ ਗੁਰਬਾਣੀ ਦੀ ਸ਼ਕਤੀ ਆ ਗਈ ਹੈ ਹੁਣ ਗੁਰਬਾਣੀ ਮੇਰੇ ਅੰਦਰ ਦੀ ਚਰਨ ਸ਼ਕਤੀ ਪੈਦਾ ਹੋ ਗਈ ਹੈ ਮੈਂ ਕਿਛ ਬੋਲਾਂਗਾ ਜੈਕਾਰੇ ਛੱਡਦੇ ਹੋਇਆ ਬਾਬਾ ਜੀ ਨੇ ਜੈਕਾਰੇ ਛੱਡਦੇ ਹੋਇਆ ਮਹਿਰੌਲੀ ਦਾ ਸਥਾਨ ਹੈ ਦਿੱਲੀ ਮਹਿਰੌਲੀ ਇਸ ਜਗ੍ਹਾ ਨੇ ਦਿੱਲੀ ਉਹਨਾਂ ਦਾ ਜੰਮੂਰ ਜਿਹੜਾ ਪਹਿਲਾਂ ਮਾਸ ਨਾਲ ਜਾ ਗਿਆ ਨਾਲ ਪਹਿਲਾਂ ਫਿਰ ਇੱਕ ਇੱਕ ਅੰਗ ਕੱਟਿਆ ਔਰ ਬੜੇ ਧਿਆਨ ਨਾਲ ਤਸੀਏ ਦੇ ਕੇ ਅੱਜ ਦੇ ਦਿਨ ਬਾਬਾ ਦਿੱਲੀ ਦਾ ਸਿੰਘ ਬਹਾਦਰ ਦੇ ਸ਼ਹੀਦ ਕੀਤਾ ਗਿਆ ਸਿੰਘ ਬਹਾਦਰ ਇੱਕ ਵਿਦਵਾਨ ਨੇ ਬੋਲ ਲਿਖੇ ਨੇ ਇੱਕ ਵਿਦਵਾਨ ਨਾਲ ਜੰਮੂਰ ਨਾਲ ਤੂੜੀ ਜਾਣੀ ਜੰਮੂਰ
1: ਬੜਾ ਹੰਕੜ ਬਾਜ਼ ਸੀ, ਬੜਾ ਹੰਕੜ ਦਾ ਕਿਲਾ ਸੀ ਉਸਦੇ ਵਿੱਚ ਆਕੜ ਦਾ।

0: ਸਵਾਲ ਕਰੇ ਕੋਈ ਹੋਰ ਹੀ ਉੱਠ ਕੇ ਸਵਾਲ ਕਰਨ ਵਾਲਾ ਹੋਵੇ ਹੋਰ ਹੀ ਉੱਠ ਕੇ ਕੋਈ ਵੀ ਬੋਲ ਨਹੀਂ ਰਿਹਾ ਕੋਈ ਵੀ ਬੋਲ ਨਹੀਂ ਰਿਹਾ
1: ਪਠਾਣਾ ਦੇਣ ਵਾਲਾ ਸੀ
0: ਉਹ ਜਿਹੜੇ ਪ੍ਰਧਾਨ ਸਨ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲ ਸਥਾਨ ਮੰਗਿਆ, ਗੁਰੂ ਸਾਹਿਬ ਜੀ ਦੇ ਕੋਲ ਮੰਗਿਆ, ਛੋਟੀ ਕੋਲੋਂ ਦੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲੋਂ ਉਹਨਾਂ ਦਾ ਧੰਨ ਲੈਣ ਵਾਲਾ ਹੈ, ਲੈਣ ਵਾਲਾ ਹੈ ਮਹਾਰਾਜ ਦੇ ਕੋਲੋਂ ਮਾਫ ਕਰਨਾ ਧਾਰਾ ਮੰਗਦੇ ਨਹੀਂ।

0: ਵਾਸਤੇ ਨਹੀਂ ਆਏ, ਮਾਤਾ ਲੈਣ ਵਾਸਤੇ ਨਹੀਂ ਆਏ, ਤਨਖਾਹ ਲੈਣ ਸੰਸਥਾ ਨੇ ਆਪਣੀਆਂ ਪਰ ਉਹ ਜਿਹੜਾ ਕਾਜੀ ਹੈ ਨਾ ਇੱਥੋਂ ਦਾ ਆਗੂ ਜਿਹੜਾ ਉਹ ਕਾਜੀ ਹੈ ਇੱਥੋਂ ਦਾ ਵੱਡਾ ਕਾਜੀ ਹੈ ਹੁਕਮਰਾਨ ਹੈ ਕਾਜੀ ਇਸ ਸ਼ਹਿਰ ਦਾ ਇਸ ਇਲਾਕੇ ਦਾ ਇਸ ਸ਼ਹਿਰ ਦਾ ਜੋ ਕਿਸਾਨ ਜਿਹੜੇ ਨੇ ਉਸ ਕਾਜੀ ਦੇ ਕੋਲ ਚਲੇ ਗਏ ਸੀ ਉਹ ਜਾ ਕੇ ਫਰਿਆਦ ਕੋਲ ਚਲੇ ਗਏ ਜਾ ਕੇ ਫਰਿਆਦ ਕੀਤੀ ਹੈ ਤੇ ਜਿਹੜੀ ਫਰਿਆਦ ਕੀਤੀ ਹੈ ਨਾ ਜਾ ਕੇ ਇਹਨਾਂ ਨੇ ਫਰਿਆਦ ਉਠਾਈ ਹੈ ਜਾ ਕੇ ਉਹ ਉਹਦੇ ਵਿੱਚ ਕੀ ਕਿਹਾ ਹੈ ਕੋਲੇ ਗੁਰੂ ਸਾਹਿਬ ਕੀ ਕਿਹਾ ਹੈ ਛੋਟੀ ਗੁਰੂ ਲਸੇ ਗੁਰੂ ਗੋਬਿੰਦ ਸਿੰਘ ਸੱਜੇ ਪਾਲ ਸਾਹਿਬ ਨੇ ਗੁਰੂ ਗੋਬਿੰਦ ਸਾਡਾ ਹਾਕ ਸਾਡਾ ਦੀ ਮਾਇਆ ਸਾਡਾ ਸਾਡੀਆਂ ਸਾਡੀਆਂ ਮਾਇਆ ਨੇ ਉਹ ਧੱਕੇ ਨਾਲ ਰੋਟੀਆਂ ਹੋਈਆਂ ਜਿਹੜੀਆਂ ਨੇ ਇਹਨਾਂ ਰੋਟੀਆਂ ਹੋਈਆਂ ਹਨ ਕਹਿੰਦੇ ਇਸ ਪ੍ਰਕਾਰ ਸਾਡਾ ਧਰਮ ਪੈਸਾ ਜਿਹੜਾ ਹੈ ਗੁਰੂ ਦੇ ਕੋਲੋਂ ਲੈਣ ਵਾਲਾ ਸਹਾਇਆ ਹੈ ਗੁਰੂ ਦੇ ਕੋਲੋਂ ਲੈਣ ਵਾਲਾ ਹੈ ਤੇ ਕਹਿੰਦੇ ਗੁਰੂ ਸਾਹਿਬ ਸਾਨੂੰ ਦਿੰਦੇ ਨਹੀਂ ਗੁਰੂ ਸਾਹਿਬ ਸਾਨੂੰ ਦਿੰਦੇ ਪਤਾ ਨਹੀਂ ਕੀ ਸਾਡਾ ਕਸੂਰ ਹੈ ਸਾਡਾ ਧਨ ਦੀ ਮਾਇਆ ਜਿਹੜੀ ਉਹ ਸਾਨੂੰ ਲਿਖਤੀ ਰੂਪ ਦੇ ਵਿੱਚ ਉਹਦਾ ਲਿਖਿਆ ਹੋਇਆ ਥੱਲੇ ਉਹਦੇ ਸੈਨ ਵੇਖਿਆ ਹੋਇਆ ਮੋਹਰ ਲੱਗੀ ਹੈ ਸੈਨ ਸੈਨ ਹੋਰ ਲੱਗੀ ਹੈ ਉਹ ਫਰਮਾਨ ਸੈਨ ਹੋਏ ਨੇ ਲੈ ਫਰਮਾਨ ਤੇ ਕਾਜੀ ਦਾ ਬਹੁਤ ਸਾਰੇ ਜਿਹੜੇ ਇੱਕ ਪਠਾਨ ਨੇ ਬਹੁਤ ਸਾਰੇ ਕਰਕੇ ਕਲਗੀ ਧਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆ ਕੇ ਮਹਾਰਾਜ ਜੀ ਦੇ ਕੋਲ ਆ ਕੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਹਾਰਾਜ ਦੀ ਖਾਸ ਸਿੰਘ ਮਹਾਰਾਜ ਨੇ ਉਹਨਾਂ ਦੀ ਖਾਸ ਸੋਹਣਿਆਂ ਦੇ ਸੁਲਤਾਨ ਤੂੰ ਸੁਲਤਾਨ ਦੇ ਸੁਲਤਾਨ ਮੀਆਂ ਤੇਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਵੀ ਜੀ ਨੇ ਗੁਰਾਂ ਦੀ ਖਾਣ ਲਿਖਿਆ ਕਵੀ ਜੀ ਨੇ ਗੁਣਾਂ ਦੇ ਖਜ਼ਾਨਾ ਹਨ ਗੁਣਾਂ ਦੇ ਖਾਣ ਹਨ ਜਾਣਾ ਹਨ ਗੁਣਾਂ ਦੇ ਜ਼ਰੂਰ ਗੁਣਾਂ ਦੇ ਸੋਮੇ ਸੱਤੇ ਹਜ਼ੂਰ ਗੁਣਾਂ ਹੁੰਦੇ ਹੋਏ ਪਾਤਸ਼ਾਹ ਸਾਰੇ ਪਠਾਨਾਂ ਦੇ ਕਾਫਲੇ ਨੂੰ ਸਾਰੇ ਦੇਖਿਆ ਹੈ ਦੇਖਿਆ ਹੈ ਮਹਾਰਾਜ ਸੱਤੇ ਪਾਤਸ਼ਾਹ ਦੀ ਸਭਾ ਦੇ ਵਿੱਚ ਆ ਕੇ ਇਹਨਾਂ ਸਾਰੇ ਪਠਾਨਾਂ ਨੇ ਬੋਲਿਆ ਹੈ ਪਠਾਨਾਂ ਨੇ ਬੋਲਿਆ ਹੈ ਜਦੋਂ ਇਹਨਾਂ ਨੇ ਆ ਕੇ ਸਾਧ ਸੰਗਤ ਜੀ ਜਦੋਂ ਇਹਨਾਂ ਨੇ ਮਹਾਰਾਜ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਇਹ ਲਸ਼ਕਰ ਜਿਹੜੀਆਂ ਨੇ ਇਹ ਲਵਾਂਗ ਦੇ ਜਿਹੜੀਆਂ ਨੇ ਬੱਖੀਆਂ ਮਾਰਨ ਪਤਾ ਕੀ ਹੈ ਸਾਧ ਸੰਗਤ ਜੀ ਇਹ ਜਿਹੜੇ ਪਠਾਨ ਨੇ ਨਾ ਜਿਨ੍ਹਾਂ ਨੇ ਇਹ ਕਿਹਾ ਜਾ ਕੇ ਕਾਜੀ ਨੂੰ ਲੈਣਾ ਹੈ ਗੁਰੂ ਗੋਬਿੰਦ ਸਿੰਘ ਨੂੰ ਸਾਡਾ ਧਨ ਲੈਣਾ ਹੈ ਦੱਬਿਆ ਹੋਇਆ ਸਾਡਾ ਧਨ ਇਹ ਕਾਜੀ ਵੀ ਹੋਇਆ ਇਹ ਜਿਹੜੇ ਪਠਾਨ ਨੇ ਵਾਹਿਗੁਰੂ ਇਹ ਲਾਲਚੀ ਬੜੇ ਜਾਂਦੇ ਨੇ ਅੰਤਰਜਾਮੀ ਸਤਿਗੁਰੂ ਸਾਰਾ ਬਦਲ ਜਾਮੀ ਸਤਿਗੁਰੂ ਬਹੁਤ ਸਾਧ ਸੰਗਤ ਜੀ ਲੋਭੀ ਬੰਦਾ ਜਿਹੜਾ ਸਾਧ ਸੰਗਤ ਜੀ ਲੋਹਾ ਬਣੇ ਹੀ ਉਹ ਹਰ ਵੇਲੇ ਦੁਨੀ ਦੇ ਵਿੱਚ ਰਹਿੰਦਾ ਹੈ, ਹਰ ਵੇਲੇ
1: ਕਿਸੇ ਵੀ ਦੇਸ਼ ਦਾ ਜਿਹੜਾ ਪਾਸਪੋਰਟ ਹੈ ਉਸ ਦੇਸ਼ ਦੀ ਜਾਇਦਾਦ ਹੁੰਦੀ ਹੈ, ਉਸ ਦੇਸ਼ ਦਾ ਉਹ ਇੱਕ ਕੀਮਤੀ ਦਸਤਾਵੇਜ਼ ਕਹਿ ਲਓ, ਇੱਕ ਉੱਥੋਂ ਦੀ ਕੀਮਤੀ ਪ੍ਰੋਪਰਟੀ ਹੁੰਦੀ ਹੈ, ਉਹਦੇ ਨਾਲ ਆਪਾਂ ਛੇੜਛਾੜ ਨਹੀਂ ਕਰ ਸਕਦੇ। ਪਾਸਪੋਰਟ ਨੂੰ ਪਾੜਨਾ, ਪਾਸਪੋਰਟ ਨੂੰ ਕਿਸੇ ਵੀ ਪ੍ਰਕਾਰ ਦੀ ਉਹਦੇ ਨਾਲ ਛੇੜਛਾੜ ਕਰਨੀ ਇੱਕ ਸਜ਼ਾ ਵੀ ਹੈ। ਹੁਣ ਸ਼ਾਹੀ ਫਰਮਾਨ ਹੈ ਇੱਕ ਹਿਸਾਬ ਦਾ, ਔਰ ਕਾਜ਼ੀ ਵੱਲੋਂ ਹਾਕਮ ਵੱਲੋਂ ਲੇ ਕੇ ਮੋਹਰ ਲਾ ਕੇ ਸਾਈਨ ਕਰਕੇ ਭੇਜਿਆ ਗਿਆ ਹੈ, ਉਸ ਨੂੰ ਉਸ ਫਰਮਾਨ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਸਾਹਮਣੇ ਕੌਣ ਹਨ? ਸਾਹਮਣੇ ਹਨ ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਬਾਣੀ ਦਾ ਪਾਵਨ ਬਚਨ ਹੈ, ਸੱਜਣ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦੇ ਸਾਹ ਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ। ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਵੀ ਨੇ ਔਰ ਦਰਵੇਸ਼ ਵੀ ਨੇ, ਫਕੀਰਾਂ ਦੇ ਫਕੀਰ ਨੇ, ਰਾਜਿਆਂ ਦੇ ਰਾਜੇ ਨੇ, ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰਾਜਿਆਂ ਦੇ ਰਾਜੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪਰਵਾਹ ਨਹੀਂ ਕਰਦੇ ਕਿਸੇ ਦੀ ਵੀ। ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀ ਯੁਰਤ ਰੱਖਦੇ ਨੇ ਹਜ਼ੂਰ ਕਿ ਪਾਤਸ਼ਾਹ ਨੇ ਉਹ ਫਰਮਾਨ ਪਾੜ ਕੇ ਨਾ ਤੇ ਜ਼ਮੀਨ ਤੇ ਸੁੱਟ ਦਿੱਤਾ ਹੈ। ਸਾਰੇ ਪਠਾਣਾ ਨੇ ਉਹਨਾਂ ਬੰਦਿਆਂ ਨੇ ਜਦੋਂ ਦੇਖਿਆ ਔਰ ਸਾਧ ਸਿੰਘ ਜੀ ਦੇਖਣ ਤੋਂ ਬਾਅਦ ਸਾਰੇ ਹੈਰਾਨ ਰਹਿ ਗਏ ਨੇ। ਉਹ ਸਾਰੇ ਪਿੱਖ ਪਠਾਨ ਸਗਰੇ ਬਿਸਮਾਏ ਬਿਸਮਾਦ ਵਿੱਚ ਚਲੇ ਗਏ, ਭਾਵ ਹੈਰਾਨ ਰਹਿ ਗਏ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਵੀ ਕਰ ਸਕਦੇ ਨੇ। ਸ਼ਾਹੀ ਫਰਮਾਨ ਨੂੰ ਵੀ ਪਾੜ ਕੇ ਸੁੱਟ ਦਿੱਤਾ ਮਹਾਰਾਜ ਨੇ।
2: ਉਡਕਾ ਜੀ ਢਿਗ ਦੂਰਨ ਆਏ,
1: ਇਸ ਪ੍ਰਕਾਰ ਉੱਥੋਂ ਚੱਲ ਪਏ ਔਰ ਕਾਜੀ ਦੇ ਕੋਲ ਚੱਲ ਕੇ ਆਏ ਹਨ ਜਿਨ੍ਹੇ ਫਰਮਾਨ ਭੇਜਿਆ ਸੀ।
2: ਗੁਰੂ ਨਮਨ ਹੈ ਕਾਗਦ ਫਾਰਾ,
1: ਤੇ ਆ ਕੇ ਸਾਰੀ ਹੋਈ ਬੀਤੀ ਦੱਸੀ ਹੈ। ਕਹਿੰਦੇ ਗੁਰੂ ਨੀ ਸਾਡੀ ਇੱਕ ਵੀ ਮੰਨਦਾ ਔਰ ਗੁਰੂ ਨੇ ਤਾਂ ਮੰਨਣੀ ਕੀ ਹੈ, ਉਲਟਾ ਉਹਨਾਂ ਨੇ ਕਾਗਜ਼ ਜਿਹੜਾ ਸ਼ਾਹੀ ਫਰਮਾਨ ਸੀ ਉਹ ਪਾੜ ਦਿੱਤਾ ਹੈ।
2: ਦਲ ਮੱਖੀਆਂ ਪਰ ਪਠੋ ਉਚਾਰਾ,
1: ਤੇ ਆਪਣੇ ਮੁਖ ਤੋਂ ਪੂਰੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਮੱਖੀਆਂ ਕਿਹਾ ਹੈ। ਉਹਨਾਂ ਨੇ ਇਹ ਬਚਨ ਕਹੇ ਨੇ ਤੁਸੀਂ ਮੱਖੀਆਂ ਵਰਗੇ ਹੋ।
2: ਸੁਨ ਕਾਜੀ ਜਰ ਬਰ ਕਾ ਇਸ਼ਾਰ,
1: ਤੇ ਕਾਜੀ ਸੁਣ ਕੇ ਨਾ ਪਿਆਰ ਵਾਲੇ ਉਹ ਸੜ ਬਲ ਕੇ ਕੋਲੇ ਹੋ ਗਿਆ। ਅੱਗ ਲੱਗ ਗਈ ਕਾਜੀ ਨੂੰ, ਕਿਉਂਕਿ ਅੱਗ ਤਾਂ ਲੱਗਣੀ ਹੈ, ਕੁਰਸੀ ਦਾ ਹੰਕਾਰ ਜੋ ਚੜਿਆ ਹੈ ਦਿਮਾਗ ਨੂੰ, ਬਹੁਤ ਹੰਕਾਰ ਹੈ ਆਪਣੇ ਆਪ ਦੇ ਵਿੱਚ, ਤੇ ਕਾਜੀ ਸੜ ਬਲ ਕੇ ਕੋਲੇ ਹੋ ਗਿਆ। ਉਹ ਸਮਝਦਾ ਹੈ ਇਹ ਕਾਗਜ਼ ਨਹੀਂ ਪਾੜਿਆ, ਇਹ ਮੇਰੀ ਪੱਗ ਲਾਈ ਗਈ ਹੈ, ਇਹ ਮੇਰੀ ਹਾਨੀ ਹੋਈ ਹੈ। ਆਪਣੇ ਹਿਰਦੇ ਦੇ ਵਿੱਚ ਬਹੁਤ ਕ੍ਰੋਧ ਧਾਰਨ ਕੀਤਾ ਹੈ, ਬਾਰ ਬਾਰ ਗੁੱਸਾ ਆ ਰਿਹਾ ਹੈ,
2: ਪਰ ਉਪਾਵ ਨਹੀਂ ਕੁਛ ਜਾਲਾ,
1: ਤੇ ਹੁਣ ਉਹਦਾ ਕੋਈ ਉਪਾਅ ਜਿਹੜਾ ਹੈ ਉਹ ਚੱਲ ਨਹੀਂ ਰਿਹਾ, ਕੋਈ ਚਾਰਾ ਜਿਹੜਾ ਇਹ ਚੱਲ ਨਹੀਂ ਰਿਹਾ।
2: ਸਮੀਪ ਗਯੋ ਤਿਸ ਕਾਲਾ,
1: ਹੁਣ ਇੱਕ ਉਹਦੇ ਕੋਲ ਪਾਸਾ ਰਹਿ ਗਿਆ ਸ਼ਾਹੋ। ਸ਼ਾਹੋ ਇੱਥੇ ਕਿਹਾ ਗਿਆ ਬਾਦਸ਼ਾਹ ਬਹਾਦਰ ਸ਼ਾਹ ਨੂੰ, ਕਿਉਂਕਿ ਬਾਦਸ਼ਾਹ ਬਹਾਦਰ ਸ਼ਾਹ ਵੀ ਆਗ ਰਹੀ ਹੈ ਅਜੇ। ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਹਿੰਦੁਸਤਾਨ ਦਾ ਏ, ਉਹਦੇ ਕੋਲ ਪਹੁੰਚਿਆ ਹੈ ਕਾਜੀ।
2: ਇਲਾਮ ਗੁਰੂ ਨੇ ਫਾਰਾ,
1: ਤੇ ਜਾ ਕੇ ਵਧਾ ਚੜਾ ਕੇ ਲੂਤੀਆਂ ਲਾਈਆਂ, ਵਧਾ ਕੇ ਗੱਲ ਦੱਸੀ ਹੈ। ਕਹਿੰਦਾ ਸਿੱਖਾਂ ਦੇ ਗੁਰੂ ਨੇ ਸ਼ਾਹੀ ਫਰਮਾਨ ਜਿਹੜਾ ਲਿਖਤੀ ਹੁਕਮ ਹੈ ਨਾ ਉਹਨੂੰ ਪਾੜਿਆ ਹੈ, ਗੁਨਾਹ ਕੀਤਾ ਹੈ।
2: ਨਾਨਕ ਕਰੈ ਸ਼ਰਾ ਇਸ ਬੇਰਾ,
1: ਕਹਿੰਦੇ ਬੜੀ ਵੱਡੀ ਉਹਨਾਂ ਨੇ ਹਾਨੀ ਕੀਤੀ ਹੈ ਔਰ ਸ਼ਰਾ ਦੀ ਜਿਹੜੀ ਹੈ ਤੁਹੀਨ ਕੀਤੀ ਹੈ, ਉਲੰਘਣਾ ਕੀਤੀ ਹੈ ਨਿਯਮ ਦੀ।
2: ਕਾਗਜ਼ ਫਾਰ ਧਰਾ ਪਰ ਡਾਰਾ,
1: ਤੇ ਬਾਦਸ਼ਾਹ ਸੁਣੋ ਕੱਲਾ ਕਾਗਜ਼ ਪਾੜਿਆ ਹੀ ਨਹੀਂ ਹੈ, ਪਾੜ ਕੇ ਜ਼ਮੀਨ ਤੇ ਸੁੱਟਿਆ, ਦੋ ਗੁਨਾਹ ਦੱਸੇ ਨੇ। ਮਹਾਰਾਜ ਸੱਚੇ ਪਾਤਸ਼ਾਹ ਬਹਾਦਰ ਬਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੌਤਕ ਵੇਖੋ, ਕਾਗਜ਼ ਪਾੜਿਆ ਵੀ ਹੈ ਤੇ ਜ਼ਮੀਨ ਤੇ ਵੀ ਸੁੱਟਿਆ ਹੈ, ਤੇ ਕਾਜੀ ਭੁੱਲਿਆ ਨਹੀਂ, ਦੋਵੇਂ ਗੱਲਾਂ ਜਾ ਕੇ ਦੱਸਦਾ ਹੈ। ਕਹਿੰਦਾ ਬਾਦਸ਼ਾਹ ਮੈਂ ਜਰ ਲੈਂਦਾ ਜੇ ਕੱਲਾ ਕਾਗਜ਼ ਪਾੜਿਆ ਹੁੰਦਾ, ਪਾੜਿਆ ਨਹੀਂ ਨਾਲ ਜ਼ਮੀਨ ਤੇ ਸੁੱਟਿਆ, ਭਾਵ ਬਾਦਸ਼ਾਹ ਦਾ ਹਕੂਮਤ ਦਾ ਜਿਹੜਾ ਹੁਕਮ ਹੈ ਉਹਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ। ਬੋਲੋ ਸਤਨਾਮ ਸ਼੍ਰੀ, ਇੱਕ ਵਾਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਕਾਜੀ ਕੀ ਜਾਣੇ ਇਹ ਵੱਡੇ ਵੱਡੇ ਜਿਹੜੇ ਹਕੂਮਤਾਂ ਵਾਲੇ ਨੇ ਉਹਨਾਂ ਦੀ ਸ਼ਾਨੋ ਸ਼ੌਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਮਿੱਟੀ ਵਿੱਚ ਮਿਲਾ ਕੇ ਰੱਖ ਦਿੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ, ਸੱਚੇ ਪਾਤਸ਼ਾਹ ਦਾ ਦਰ ਇੰਨਾ ਵੱਡਾ ਹੈ। ਵਿਦਵਾਨ ਨੇ ਤਾਂ ਹੀ ਲਿਖਿਆ ਹੈ, ਤੇਰੇ ਬਾਂਕੀ ਗਮਾਨ ਦੇ ਗੋਛਿਆਂ ਨੂੰ ਜਿੱਤ ਵੀਰਤਾ ਆਣ ਪ੍ਰਣਾਮ ਕਰਦੀ, ਤੇਰੇ ਸੇਵਕਾਂ ਦੇ ਜਿੱਥੇ ਲੈਣ ਜੋੜੇ ਮੁਕਤੀ ਆਣ ਕੇ ਉੱਥੇ ਵਿਸਰਾਮ ਕਰਦੀ। ਪਰਬਤ ਕਰਨੀਆਂ ਦਾ ਟਿੱਲਾ ਵੀਰਤਾ ਦਾ ਤੇਰੇ ਤੀਰ ਦੀ ਨੋਕ ਤੇ ਤੁੱਲ ਜਾਵੇ, ਸੱਤਾਂ ਪੀੜ੍ਹੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਨੀਲੇ ਦੇ ਕਦਮਾਂ ਵਿੱਚ ਰੁੱਲ ਜਾਵੇ, ਸੱਤਾਂ ਪੀੜ੍ਹੀਆਂ ਦੀ ਜੱਦੀ ਬਾਦਸ਼ਾਹੀ ਤੇਰੇ ਘੋੜੇ ਦੇ ਕਦਮਾਂ ਵਿੱਚ ਰੁੱਲ ਜਾਏ। ਵਿਦਵਾਨਾਂ ਨੇ ਇੱਦਾਂ ਦੇ ਬੋਲ ਲਿਖੇ ਨੇ ਮਹਾਰਾਜ ਦੀ ਵਡਿਆਈ ਵਿੱਚ। ਧੰਨ ਗੁਰੂ ਗੋਬਿੰਦ ਸਿੰਘ ਦੇ ਖਿਲਾਫ਼ ਕਾਜੀ ਸ਼ਿਕਾਇਤਾਂ ਲਾਉਂਦਾ ਏ, ਕਹਿੰਦਾ ਉਹਨਾਂ ਨੇ ਫਰਮਾਨ ਪਾੜਿਆ ਵੀ ਹੈ, ਜ਼ਮੀਨ ਤੇ ਮਿੱਟੀ ਤੇ ਸੁੱਟ ਕੇ ਰੋਲ ਦਿੱਤਾ ਹੈ।
2: ਨਹਿ ਕੈਸੇ ਉਰ ਮਹਿ ਡਰ ਧਾਰਾ,
1: ਤੇ ਕਿਸੇ ਵੀ ਪ੍ਰਕਾਰ ਦਾ ਸਿੱਖਾਂ ਦੇ ਗੁਰੂ ਦੇ ਮਨ ਵਿੱਚ ਡਰ ਨਹੀਂ ਹੈ।
2: ਕੈ ਪਾਤਸ਼ਾਹ ਰਿਸ ਸਾਜ,
1: ਤੇ ਬਾਦਸ਼ਾਹ ਨੇ ਸੁਣ ਕੇ ਨਾ ਸਾਰੀ ਗੱਲ ਆਪਣੇ ਕੋਲੋਂ,
2: ਕਾਜੀ ਪਰ ਹੋਇਓ ਇਤਰਾਜ,
1: ਤੇ ਉਲਟਾ ਕਾਜੀ ਤੇ ਗੁੱਸੇ ਦੇ ਵਿੱਚ ਆ ਗਿਆ ਬਾਦਸ਼ਾਹ। ਕਾਜੀ ਨੂੰ ਇਧਰੋਂ ਵੀ ਉਲਟੀ ਪੈ ਗਈ ਹੈ, ਗਿਆ ਤਾਂ ਸੀ ਕਿ ਖੌਰੇ ਮੇਰੀ ਚੱਲ ਜਾਏਗੀ, ਮੈਂ ਗੁਰੂ ਦੇ ਖਿਲਾਫ ਦਾ ਚੜਾ ਕੇ ਗੱਲ ਸ਼ਿਕਾਇਤ ਲਾਵਾਂਗਾ, ਬਾਦਸ਼ਾਹ ਚੁੱਕਣਾ ਵਿੱਚ ਆ ਜਾਏਗਾ, ਕੋਈ ਵੱਡਾ ਨੁਕਸਾਨ ਕਰਾਂਗੇ ਗੁਰੂ ਗੋਬਿੰਦ ਸਿੰਘ ਦਾ। ਪਰ ਬਾਦਸ਼ਾਹ ਸੁਣ ਕੇ ਕਾਜੀ ਤੋਂ ਸਾਰੀ ਗੱਲ, ਤੇ ਉਲਟਾ ਕਾਜੀ ਤੇ ਗੁੱਸਾ ਝਾੜਦਾ ਹੈ।
2: ਇਹ ਤਾਂ ਕਹਾਂ ਕੀ ਨਮਤ ਮੰਦੇ,
1: ਮਹਾਰਾਜ ਸੱਚੇ ਪਾਤਸ਼ਾਹ ਦੇ ਹੱਕ ਵਿੱਚ ਬੋਲਿਆ ਬਾਦਸ਼ਾਹ ਕਾਜੀ ਨੂੰ, ਕਹਿੰਦਾ ਇਹ ਤੁਸਾਂ ਨੇ ਬਹੁਤ ਮੰਦਾ ਕੰਮ ਕੀਤਾ ਹੈ, ਇਹ ਤੈ ਕਹਾਂ ਕੀਨ ਮਤ ਮੰਦੇ, ਮੰਦੀ ਮਤ ਨਾਲ ਤੁਸਾਂ ਨੇ ਇਹ ਕੰਮ ਕਿਉਂ ਕੀਤਾ ਹੈ।
2: ਜਦ ਇਲਾਹੀ ਫਕਰ ਬਿਲੰਦੇ,
1: ਇਲਾਹੀ ਜੋਤ ਪੀਰਾਂ ਦੇ ਪੀਰ, ਗੁਰੂਆਂ ਦੇ ਗੁਰੂ, ਸਮਰੱਥ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹ ਫਕੀਰ ਨੇ, ਉਹ ਸ਼ਾਹੇ ਸ਼ਹਿਨ ਸ਼ਾਹ ਨੇ, ਤੇਰੀ ਜ਼ਰੂਰਤ ਕਿਵੇਂ ਪਈ ਕਾਜੀ, ਉਹਨਾਂ ਵੱਲ ਨੂੰ ਫਰਮਾਨ ਹੁਕਮ ਜੀ ਭੇਜਣ ਦੀ।
2: ਇਨ ਪਰ ਕੈਸੇ ਪਠਿਓ ਇਲਾਮ,
1: ਤੇਰਾ ਕਿਵੇਂ, ਤੇਰੀ ਕਿਵੇਂ ਮਤ ਪਈ, ਜ਼ਰੂਰਤ ਕਿਵੇਂ ਪਈ ਕਿ ਤੂੰ ਪਠਾਣਾ ਦੇ ਹੱਥ ਵਿੱਚ ਗੁਰੂ ਦੇ ਕੋਲ ਫਰਮਾਨ ਲੈ ਕੇ ਭੇਜਿਆ। ਇਹ ਬਹੁਤ ਬੁਰਾ ਤੇ ਮਾੜਾ ਕੰਮ ਤੁਸੀਂ ਕੀਤਾ ਹੈ।
2: ਜਿਨ ਆਗਾ ਕਰ ਜੋਰ ਨਾ ਬਣਾ,
1: ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਤਾਂ ਹੱਥ ਜੋੜਨੇ ਬਣਦੇ ਹਨ,
2: ਪਰ ਹੁਕਮ ਆਪ ਨੂੰ ਭਨਾ,
1: ਉਹਨਾਂ ਦਾ ਹੁਕਮ ਜਿਹੜਾ ਹੈ ਉਹਨੂੰ ਤਾਂ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਏਦਾਂ ਤਾੜਨਾ ਕੀਤੀ ਹੈ, ਤਗੀਰਾ ਤਾੜਨਾ, ਬੜੀ ਸਖਤੀ ਨਾਲ ਕਾਜੀ ਨੂੰ ਤਾੜਨਾ ਕੀਤੀ ਹੈ।
2: ਜਾਣਿਓ ਪੀਰਨ ਪੀਰਾ,
1: ਬਾਦਸ਼ਾਹ ਨੇ ਸਮਰੱਥ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੀਰਾਂ ਦਾ ਪੀਰ ਕਿਹਾ ਹੈ।
2: ਹਲਤਨ ਦਈ ਮੋਹਿ ਕੋ ਜਾਣੈ,
1: ਕਹਿੰਦੇ ਕਾਜੀ ਤੂੰ ਕੀ ਜਾਣੇ, ਉਹ ਸਮਰੱਥ ਗੁਰੂ ਨੇ ਹੀ ਮੈਨੂੰ ਹਿੰਦੁਸਤਾਨ ਦਾ ਰਾਜ ਭਾਗ ਦਵਾਇਆ ਹੈ। ਜੇ ਮੈਂ ਅੱਜ ਇਸ ਤਖ਼ਤ ਤੇ ਬੈਠਾ ਹਾਂ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਦੀ ਬਦੌਲਤ ਬੈਠਾ ਹਾਂ। ਸਾਧ ਸੰਗਤ ਜੀ, ਨਵੀਂ ਸੰਗਤ ਆਉਂਦੀ ਹੈ ਯਾਤਰਾ ਦਰਸ਼ਨ ਦਿਦਾਰੇ ਕਰਦਿਆਂ, ਪਿੱਛੇ ਪ੍ਰਸੰਗ ਆਏ ਹਨ, ਜੈਜੋ ਦੇ ਮੈਦਾਨ ਵਿੱਚ ਜਦੋਂ ਦੋ ਭਰਾਵਾਂ ਦੀ ਜੰਗ ਹੋਈ, ਤਾਰਾ ਆਜ਼ਮ ਔਰ ਮੁਅੱਜ਼ਮ ਬਹਾਦਰ ਸ਼ਾਹ ਦੀ, ਔਰ ਸਤਿਕਾਰਯੋਗ ਭਾਈ ਨੰਦ ਲਾਲ ਜੀ ਦੇ ਰਾਹੀਂ ਫਰਿਆਦ ਭੇਜੀ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਤੋਂ ਮਦਦ ਮੰਗੀ ਸੀ, ਤੇ 500 ਖਾਲਸੇ ਦਾ ਜਥਾ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਦੋਨਾਂ ਪਿਆਰਿਆਂ ਦੀ ਅਗਵਾਈ ਵਿੱਚ ਹਜ਼ੂਰ ਨੇ ਭੇਜਿਆ, ਔਰ ਜੰਗ ਹੋਈ, ਤੇ ਜਦੋਂ ਹਾਥੀ ਦੀ ਅੰਬਾਰੀ ਵਿੱਚ ਬੈਠਾ ਸੀ ਤਾਰਾ ਆਜ਼ਮ, ਉਹਦੇ ਤੀਰ ਵੱਜਾ ਮੱਥੇ ਵਿੱਚ ਔਰ ਉਹਦੀ ਮੌਤ ਹੋਈ, ਤੇ ਉਹ ਜਦੋਂ ਤੀਰ ਕੱਢਿਆ, ਉਹ ਸਵਰਨਮੁਖੀ ਤੀਰ, 1.25 ਤੋਲਾ ਸੋਨਾ ਲੱਗਾ ਹੁੰਦਾ ਸੀ, ਸਵਰਨਮੁਖੀ ਤੀਰ ਕਿਹਾ ਜਾਂਦਾ ਸੀ, ਉਹ ਤੀਰ ਸਿਆਣਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਸੀ। ਬੋਲੋ ਸਤਨਾਮ ਸ਼੍ਰੀ
2: ਵਾਹਿਗੁਰੂ।
1: ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪ੍ਰਕਾਰ ਇਸ ਜੰਗ ਦੇ ਵਿੱਚੋਂ ਜੇਤੂ ਬਣਵਾਇਆ, ਕਰਵਾਇਆ, ਬਹਾਦਰ ਸ਼ਾਹ ਨੂੰ ਰਾਜ ਭਾਗ ਹਿੰਦੁਸਤਾਨ ਦਾ ਦਵਾਇਆ। ਉਹ ਮਹਾਰਾਜ ਦਾ ਸ਼ੁਕਰਾਨਾ ਕਰਦਾ ਹੈ, ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੀ ਮਦਦ ਨਾ ਕਰਦੇ, ਖਾਲਸਾ ਫੌਜਾਂ ਨਾ ਭੇਜਦੇ, ਆਪਣੇ ਤੀਰ ਨਾ ਛੱਡਦੇ, ਤਾਂ ਮੈਂ ਅੱਜ ਇਸ ਰੂਪ ਵਿੱਚ ਬਾਦਸ਼ਾਹ ਨਾ ਹੁੰਦਾ, ਗੁਰੂ ਤਾਂ ਮੈਨੂੰ ਰਾਜ ਭਾਗ ਦੇਣ ਵਾਲਾ ਹੈ।
2: ਤੂੰ ਕੈਸੇ ਕਰ ਇਮਨਹਿ ਮਾਨੈ,
1: ਤੇਰੀ ਕਿਵੇਂ ਹਿੰਮਤ ਪਈ ਇਹ ਗੁਨਾਹ ਕਰਨ ਦੀ, ਤੂੰ ਕਿਉਂ ਗੱਲ ਨਾ ਮੰਨੀ ਸੋਚੀ। ਇਸ ਪ੍ਰਕਾਰ ਸਾਧ ਸੰਗਤ ਇਹ ਪ੍ਰਸੰਗ ਇੱਥੇ ਸਮਾਪਤ ਹੋ ਜਾਂਦਾ ਹੈ। ਕਾਜੀ ਨੂੰ ਝਿੜਕਾ ਮਾਰਦਾ ਹੈ ਬਾਦਸ਼ਾਹ, ਔਰ ਕਾਜੀ ਦੀ ਫਿਰ ਬਦਲੀ ਕਰ ਦਿੱਤੀ ਜਾਂਦੀ ਹੈ। ਇਸ ਜਗ੍ਹਾ ਤੋਂ ਕਾਜੀ ਨੂੰ ਬਦਲ ਕੇ ਕਿਤੇ ਦੂਰ ਸੁੱਟਿਆ ਜਾਂਦਾ ਹੈ, ਕਿਉਂਕਿ ਗੁੱਸੇ ਦਾ ਸ਼ਿਕਾਰ ਹੋਇਆ ਬਾਦਸ਼ਾਹ ਦੇ ਦਾ ਕਾਜੀ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੈ ਜੈਕਾਰ ਹੋਈ ਹੈ, ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੈ ਜੈਕਾਰ ਹੈ। ਦੋ ਜਹਾਨਾਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਹੁੰਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬਚਨ ਲਿਖੇ ਹਨ, ਕਹਿਣ ਲੱਗੇ ਨੂਰ ਹਰ ਦਰ ਚਸ਼ਮ ਗੁਰ ਗੋਬਿੰਦ ਸਿੰਘ, ਰੂਹ ਹਰ ਦਰ ਜਿਸਮ ਗੁਰ ਗੋਬਿੰਦ ਸਿੰਘ। ਹਰ ਅੱਖ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋਤ ਹੈ, ਹਰ ਜਿਸਮ ਦੇ ਵਿੱਚ ਰੂਹ ਗੁਰੂ ਗੋਬਿੰਦ ਸਿੰਘ ਦੀ, ਭਾਵ ਇਹਦੇ ਅਰਥ ਇਹ ਵੀ ਨੇ ਕਿ ਸਰੀਰ ਗੁਰੂ ਗੋਬਿੰਦ ਸਿੰਘ ਦਾ ਹੈ, ਅੰਦਰ ਰੂਹ ਅਕਾਲ ਪੁਰਖ ਅੱਲਾ ਪਰਮਾਤਮਾ ਦੀ ਹੈ। ਤੇ ਇਹਦਾ ਅਰਥ ਇਹ ਵੀ ਹੈ ਕਿ ਨੇਤਰੀ ਗੁਰੂ ਗੋਬਿੰਦ ਸਿੰਘ ਦੇ ਨੇ, ਅੰਦਰ ਵੇਖਣ ਵਾਲੇ ਅਕਾਲ ਪੁਰਖ ਪਰਮਾਤਮਾ ਖੁਦ ਆਪ ਨੇ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਸੋ ਕੋਟਾਣ ਕੋਟ ਸ਼ੁਕਰਾਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪ ਤਰਸ ਕੀਤਾ ਮੈਨੂੰ ਜੋ ਕੀ ਤੋਈ, ਇੰਨੇ ਜੋਗੇ ਬਣਾਇਆ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਘਰ ਦੀਆਂ ਕਥਾ ਵਿਚਾਰਾਂ ਨਾਲ ਆਪਾਂ ਨੇ ਸਾਂਝ ਪਈ ਹੈ ਪਾਈ ਹੈ। ਕਹਾਂ ਤੁਛ ਪ੍ਰਭ ਬੁੱਧ ਹਮਾਰੀ, ਵਰਨ ਸਕੇ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਸਤਿਗੁਰੂ ਬਖਸ਼ਣ ਯੋਗ ਹਨ, ਬਖਸ਼ ਲੈਣ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੇ ਸਮੁੱਚੇ ਪ੍ਰਬੰਧ ਦਾ, ਸਿੰਘ ਸਾਹਿਬ ਜੀ ਦਾ ਵਾਰੰਵਾਰ ਰੋਮ ਰੋਮ ਕਰਕੇ ਧੰਨਵਾਦ। ਤੋ ਸਾਧ ਸੰਗਤ ਜੀ, ਅਖੀਰ 'ਤੇ ਭੁੱਲ ਗਲਤੀ ਖਿਮਾ ਕਰਦਿਆਂ ਹੋਇਆਂ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ਣ, ਖੰਡੇ ਬਾਟੇ ਦੀ ਪੌਲ ਛਕੋ, ਅੰਮ੍ਰਿਤ ਵੇਲਾ ਸੰਭਾਲੋ, ਨਿਤ ਨੇਮ ਦੇ ਪਹਿਰੇ ਤਕੜੇ ਕਰੋ, ਸਿਮਰਨ ਨਾਲ ਸਮਾਧੀਆਂ ਲਾਓ, ਸੰਤਾਂ ਮਹਾਂਪੁਰਖਾਂ ਦਾ ਮਾਣ ਸਨਮਾਨ ਕਰੋ, ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰੋ, ਬੱਚਿਆਂ ਨਾਲ ਸਾਧ ਸੰਗਤ ਜੀ ਨਿਤ ਨੇਮ ਦੀ ਸਾਂਝ ਪਾਇਆ ਕਰੋ, ਔਰ ਬੱਚਿਆਂ ਨੂੰ ਦਸਤਾਰਾਂ ਸਜਾਓ, ਕੇਸਾਂ ਦੀ ਸੰਭਾਲ ਕਰੋ। ਆਓ ਅਖੀਰ 'ਤੇ ਇਹਨਾਂ ਆਖਰੀ ਪ੍ਰਸੰਗ ਦੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰੋ ਅਤੇ ਫਤਿਹ ਬੁਲਾਉਂਦੇ ਹਾਂ ਜੀ।

ਤੈਸੋ ਹੀ ਮੈਂ

ਬਾਬਾ ਬੰਦਾ ਸਿੰਘ ਜੀ ਬਹਾਦਰ ਨਾਨਕ ਸਤਿਗੁਰ ਨਾ ਮਿਲਾਇਆ ਜਿਨ੍ਹਾਂ ਤੁਰੇ

0: ਪਹਿਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੇ ਦੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਨਿਖੇਡ ਵਿਡਾਣੀ ਵਿਸਮਾਦ ਧਰਤ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ
1: ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋ ਵਿਸਮਾਦ

ਸਲੋਕ ਮਹੱਲਾ ਪਹਿਲਾ ਭਾਵ ਵਿੱਚ ਬਣੋ ਸਦਾਓ ਭਾਵ ਚੱਲੇ ਲਖ ਦਰਿਆ ਭਾਵ ਚੰਦੇ ਬੇਕਾਰ ਭਾਵ ਚੰਦਰ ਚੰਦਰ ਦੇ ਪਾਰ ਭਾਵ ਚੰਦ ਫਿਰੇ ਸਿਰ ਭਾਰ ਭਾਵ ਚ ਰਾਜ ਧਰਮ ਦੁਆਰ ਭਾਵ ਚ ਸੂਰਜ ਭਾਵ ਚੰਦ ਕਹੋ ਕੀੜੇ ਚਲ ਤਲਾਂਤ ਭਾਵ ਚ ਸਤਿਪਦ ਸੁਰਨਾ।

ਕੁੜਾ ਲਾਲ ਛੱਡੀਏ ਹੋਏ ਕੁੜਲ ਧਿਆਈਏ ਪਲਤੇ ਉਹ ਪਾਈ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਏ ਮਤ ਥੋੜੀ।

आत्मा

राम राम जानम जानम राम राम।

Thank you.

ਸਤਿਗੁਰ ਵੱਡਾ ਕਰਸਾ ਲਾਈਏ ਕਿਸਮਤ ਵੱਡੀਆਂ ਵੱਡੀਆਂ ਆ ਸਿਮਰੇ ਤਾਂ ਨਦਰੀਆਂ ਆ ਜਾਤ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਸੁਗਾਤ ਵਿੱਚ ਮਾਰ ਕੱਢੀਆਂ ਬੁਰੀਆਂ ਸਹਿਤ ਉੱਠੇ ਨੌਣਿਤ ਪਾਈਆਂ।

ਕੋਲੀ ਸੰਤੋਆ ਕੇ ਆਪਣਾ ਜਿਸਨਾ ਸੁਣ ਕੱਢੀਏ ਕੀਤਾ ਆਪੋ ਆਪਣਾ ਪਹਿਲੇ ਕਾ ਸੰਡੀਏ ਜਾ ਰਹਿਣਾ ਨਾ ਇਤ ਜਗਤਾ ਕਾਇਤ ਗਰਭ ਹੰਡੀਏ ਮੰਦਾ ਕਿਸਨਾ ਕੇ ਪੜ ਕਰੇ ਉਹ ਪੁੱਜੀਏ।